ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਹਰ ਜੁਗ ਜੁਗ ਭਗਤੂ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖ ਸਦੁਸ਼ਟ ਹਰ ਮਾਰਿਆ, ਪ੍ਰਹਿਲਾਦ ਥਰਾਇਆ।

ਛਡਾਇਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨ ਹੋਈ। ਬਲਿਹਾਰੀ

ਹਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ

ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ।

ਪਾਤਸ਼ਾਹ ਜੀਉ। ਸਤਿਗੁਰੂ ਜੀ ਆਪ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ, ਤਰਸ ਕੀਤਾ, ਗਰੀਬ ਨਵਾਜ ਆਪ ਜੀ ਦੀ ਕਿਰਪਾ ਸਦਕਾ ਆਪ ਜੀ ਕੇ ਹਜੂਰ ਸੰਧਿਆ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਆਪ ਜੀ ਕੀ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਅਤੇ ਸੋ ਦਰ ਰਹਿਰਾ ਸਾਹਿਬ ਬਾਣੀ ਕੇ ਪਾਠ

ਗਲਤੀਆਂ ਦੀ ਮੁਆਫ਼ੀ ਬਖਸ਼ਿਸ਼ ਕਰਨੀ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ, ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੇ ਯੋਗ ਬਣਾ ਲੈਣਾ, ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸਮੂਹ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਸਤਿਗੁਰੂ ਜੀਓ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ, ਭੇਟਾਵਾਂ ਮਾਇਆ ਅਰਪਣ ਕੀਤੀ, ਕਿਰਪਾ ਕਰਨੀ, ਸਮੂਹ ਸੰਗਤ ਦੀ ਹਾਜ਼ਰੀ ਭੇਟਾ ਦਰ ਪ੍ਰਵਾਨ ਕਰਨੀ, ਸਭਨਾਂ ਨੂੰ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ, ਸੇਵਾਵਾਂ ਭੇਜੀਆਂ, ਗੁਰਮਤ ਅਨੁਸਾਰ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ, ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਥਾਂ ਪਾਉਣੀਆਂ। ਗਰੀਬ ਨਵਾਜ਼, ਆਪ ਜੀ ਕਾ ਪਾਵਨ ਪਵਿੱਤਰ ਫੁਰਮਾਨ ਹੈ, ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ

ਆਪਣੀ ਸੇਵਾ ਪ੍ਰਵਾਨ ਕਰਨੀ ਜੀ। ਫੁੱਲਾਂ ਚ ਪੰਜਾਂ ਆਉਣ ਸਤਾਰਿਓ ਭਾਈ ਸਾਹਿਬ ਭਾਈ ਨਵਨੀਤ ਸਿੰਘ ਪਾਸੋਂ ਪਾਵਨ ਪਵਿੱਤਰ ਚੱਲ ਰਹੀ ਲੜੀਵਾਰ ਕਥਾ ਸਰਮ ਕਰੀ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਸਤਨਾਮ ਵਾਹਿਗੁਰੂ ਸਾਹਿਬ ਜੀਓ ਕਚਹੁ ਕੰਚਨ ਭਇਓ ਸਬਦ ਗੁਰ ਸ੍ਰਵਣ ਹੈ ਸੁਣਿਓ ਬੇ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਾਮਾਂ ਦੇ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਕਿਰਪਾ ਗੁਰੂ ਬਖਸ਼ਿਸ਼ ਸਦਕਾ ਸੰਗਤੀ ਰੂਪ ਵਿੱਚ ਜੁੜ ਬੈਠੇ ਹੋ। ਪਿਆਰ ਸਹਿਤ ਅੰਮ੍ਰਿਤ ਬਾਣੀ ਦਾ ਕੀਰਤਨ ਆਪ ਜੀਆਂ ਨੇ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਤਿੰਨਾਂ ਦੇ ਜਥੇ ਪਾਸੋਂ ਸਰਵਨ ਕੀਤਾ ਹੈ। ਆਓ ਹੁਣ ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੀ ਕਥਾ ਦਾ, ਸ਼ਬਦ ਵਿਚਾਰ ਦਾ। ਉਸੇ ਹੀ ਲੜੀ ਵਿੱਚ ਆਪ ਜੀਆਂ ਨੇ ਅੱਜ ਮਲਾਰ ਕੀ ਵਾਰ ਦੀ 14ਵੀਂ ਪੌੜੀ ਦਾ ਪਾਠ ਸਰਵਨ ਕੀਤਾ ਹੈ। ਜੋ ਵਿਚਾਰ ਅਧੀਨ ਸੀ ਇਹਦੇ ਨਾਲ ਪੰਚਮ ਪਾਤਸ਼ਾਹ ਜੀ ਨੇ ਦੋ ਸਲੋਕ ਅੰਕਿਤ ਕੀਤੇ ਹਨ। ਪੰਚਮ ਪਾਤਸ਼ਾਹ ਜੀ ਦੇ ਹੀ ਦੋਵੇਂ ਸਲੋਕ ਹਨ, ਉਹਨਾਂ ਦੀ ਵਿਚਾਰ ਆਪਾਂ ਕੱਲ ਕਰ ਚੁੱਕੇ ਹਾਂ। ਇਸ ਪੌੜੀ ਵਿੱਚ ਗੁਰਦੇਵ ਪਿਤਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜੋ ਭਾਵ ਦਰਸਾਇਆ ਹੈ ਕਿ ਜਿਨ੍ਹਾਂ ਨੇ ਵੀ ਉਸ ਸੱਚ ਦੇ ਨਾਲ ਜੁੜ ਕੇ ਸੱਚ ਦੀ ਹਿਰਦੇ ਤੋਂ ਸੰਭਾਲ ਕਰਕੇ ਉਸ ਸੱਚ ਨੂੰ ਆਪਣੇ ਹਿਰਦੇ ਵਿੱਚ ਪਾਲਿਆ ਹੈ, ਰੱਖਿਆ ਹੈ, ਧਿਆਇਆ ਹੈ ਅਤੇ ਗੁਰੂ ਦੀ ਸੇਵਾ ਨੂੰ ਤਨ ਮਨ ਦੇ ਨਾਲ ਕੀਤਾ ਹੈ, ਗੁਰੂ ਅੱਗੇ ਘਾਲ ਕਮਾਈ ਕੀਤੀ ਹੈ, ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਵੀ ਉਹਨਾਂ ਦੀ ਗੁਰੂ ਅੱਗੇ ਗੁਰੂ ਦੁਆਰਾ ਗੁਰੂ ਸਮਰਪਿਤ ਜੋ ਵੀ ਘਾਲਣਾ ਹੈ ਉਹਨੂੰ ਕਦੀ ਵੀ ਗੁਰੂ ਨਾਸ ਨਹੀਂ ਕਰਦਾ, ਕਦੀ ਵੀ ਉਹਨੂੰ ਨਜ਼ਰ ਅੰਦਾਜ਼ ਨਹੀਂ ਕਰਦਾ। ਜਿੱਥੇ ਵੀ ਔਖ ਬਣੇਗੀ, ਜਿੱਥੇ ਵੀ ਸਮਾਂ ਬਣੇਗਾ, ਜਿੱਥੇ ਵੀ ਲੋੜ ਪੈਂਦੀ ਹੈ, ਗੁਰੂ ਸਿੱਖਾਂ ਦਾ ਜੀਵਾਂ ਦਾ ਘਾਲਿਆ ਹੋਇਆ ਵੇਖ ਕੇ ਉਸ ਘਾਲੇ ਹੋਏ ਕਰਕੇ ਉਹਨਾਂ ਨੂੰ ਬਖਸ਼ ਦਿੰਦਾ ਹੈ। ਉਹ ਭਾਵੇਂ ਸੰਸਾਰ ਦੇ ਦੁੱਖ ਹੋਣ, ਭਾਵੇਂ ਜਮਾਂ ਦੀ ਮਾਰ ਹੋਵੇ, ਭਾਵੇਂ ਲੋਕ ਦੇ ਦੁੱਖ ਹੋਣ, ਭਾਵੇਂ ਪਰਲੋਕ ਦੀਆਂ ਤਕਲੀਫਾਂ ਹੋਣ, ਜਿਨ੍ਹਾਂ ਨੇ ਵੀ ਕਿਤੇ ਗੁਰੂ ਨੂੰ ਸੇਵਿਆ ਹੈ, ਗੁਰੂ ਨੂੰ ਅਰਾਧਿਆ ਹੈ, ਗੁਰੂ ਦੀ ਖੁਸ਼ੀ ਲਈ ਹੈ, ਤੇ ਗੁਰੂ ਉਹਨਾਂ ਦਾ ਘਾਲਿਆ ਥਾਂ ਪਾਉਂਦਾ ਹੈ। ਪਰ ਜਿਨ੍ਹਾਂ ਨੇ ਕੋਲ ਗੁਰੂ ਦੀ ਬਖਸ਼ਿਸ਼ ਨਹੀਂ, ਜਿਨ੍ਹਾਂ ਗੁਰੂ ਗਿਆਨ ਨਾਲ ਆਪਣੇ ਅੰਦਰ ਗਿਆਨ ਦਾ ਦੀਵਾ ਨਹੀਂ ਜਗਾਇਆ, ਉਹਨਾਂ ਨੂੰ ਗੁਰਦੇਵ ਜੀ ਨੇ ਮਨ ਮੁੱਖ ਤੇ ਝੂਠ ਦੇ ਵਿੱਚ ਪਰੋਤੇ ਹੋਏ ਦੱਸਿਆ ਹੈ। ਐਸੇ ਲੋਕਾਂ ਨੂੰ ਕਿਹਾ ਵੀ ਮਨੁੱਖ ਦੇ ਚੰਮ ਵਿੱਚ, ਮਨੁੱਖ ਦੇ ਸਰੀਰ ਵਿੱਚ ਤਾਂ ਹਨ, ਪਰ ਉਹਨਾਂ ਦੀ ਬਿਰਤੀ, ਉਹਨਾਂ ਦਾ ਆਪਾ, ਉਹਨਾਂ ਦੀ ਭਾਵਨਾ ਜਿਹੜੀ ਉਹ ਪਸ਼ੂਆਂ ਵਰਗੀ ਹੈ, ਉਹ ਪਰਿਪੂਰਨ ਪਰਮਾਤਮਾ ਪਰਮੇਸ਼ਵਰ ਦੀ ਰਹਿਮਤ ਤੋਂ, ਖਜ਼ਾਨੇ ਤੋਂ ਵਾਂਝੇ ਰਹਿ ਜਾਂਦੇ ਨੇ। ਪਰ ਜਿਨ੍ਹਾਂ ਤੇ ਗੁਰੂ ਨਿਹਾਲ ਹੁੰਦਾ ਹੈ ਉਹਨਾਂ ਨੂੰ ਸੱਚ ਦੇ ਖਜ਼ਾਨੇ ਨਾਲ ਜੋੜ ਦਿੰਦਾ। ਇਹ ਅੰਮ੍ਰਿਤ ਬਾਣੀ ਇਸ ਪੌੜੀ ਦਾ ਭਾਵ ਹੈ। ਆਓ ਗੁਰੂ ਕਿਰਪਾ ਕਰੇ ਇਸ ਪਾਵਨ ਸ਼ਬਦ ਨੂੰ, ਪਾਵਨ ਪੌੜੀ ਨੂੰ ਆਪਾਂ ਵਾਚਾਂਗੇ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਪਿਆਰ ਸਹਿਤ ਉਚਾਰਨ ਕਰੋ ਜੀ

ਸੱਚ ਸੰਭਾਲਿਆ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਜਿਨ੍ਹਾਂ ਨੇ ਸੱਚਾ ਸਤਿਗੁਰ ਸੇਵ, ਸੱਚੇ ਸਤਿਗੁਰ ਦੀ ਸੇਵਾ ਕੀਤੀ ਹੈ। ਸੇਵਾ ਦਾ ਭਾਵ ਵੀ ਚਿੰਤਨ ਹੀ ਕਰਨਾ ਹੁੰਦਾ ਹੈ। ਹਾਲਾਂਕਿ ਅਸੀਂ ਦੋ ਚੀਜ਼ਾਂ ਮੰਨਦੇ ਹਾਂ, ਇੱਕ ਗੁਰੂ ਦੀ ਸੇਵਾ ਹੈ, ਇੱਕ ਸਿਮਰਨ ਹੈ। ਜਾਂ ਇਉਂ ਵੀ ਕਿਹਾ ਜਾਂਦਾ ਹੈ ਵੀ ਸਿੱਖ ਧਰਮ ਦੇ ਅੰਦਰ ਇਹਨਾਂ ਦੋ ਗੁਣਾਂ ਦੀ ਬੜੀ ਮਹਾਨਤਾ ਹੈ, ਦੋ ਕਰਮਾਂ ਦੀ ਬੜੀ ਮਹਾਨਤਾ ਹੈ, ਸੇਵਾ ਤੇ ਸਿਮਰਨ ਦੀ। ਵੈਸੇ ਤਾਂ ਹਰ ਧਰਮ ਨੇ ਸੇਵਾ ਤੇ ਪ੍ਰਭੂ ਚਿੰਤਨ ਨੂੰ, ਪ੍ਰਭੂ ਸਿਮਰਨ ਨੂੰ ਹੀ ਮਾਨਤਾ ਦਿੱਤੀ ਹੈ, ਪਰ ਇਹ ਪਹਿਲੇ ਪਹਿਲ ਇਉਂ ਲੱਗਦਾ ਹੈ ਵੀ ਦੋਵੇਂ ਵੱਖੋ ਵੱਖਰੇ ਰੂਪ ਨੇ, ਪਰ ਹਕੀਕਤ ਵਿੱਚ ਇਹ ਦੋ ਵੱਖਰੀਆਂ ਚੀਜ਼ਾਂ ਨਹੀਂ। ਭਾਵੇਂ ਅਸੀਂ ਇਹਨਾਂ ਨੂੰ ਦੋ ਥੰਭ ਕਹਿ ਦਿੰਦੇ ਹਾਂ, ਦੋ ਖੰਭ ਕਹਿ ਦਿੰਦੇ ਹਾਂ, ਕੁਝ ਵੀ ਸਮਝਣ ਵਾਸਤੇ ਕਹਿ ਦਈਏ ਵੀ ਇਹਨਾਂ ਤੋਂ ਬਿਨਾਂ ਜੀਵ ਉੱਡ ਨਹੀਂ ਸਕਦਾ, ਰੱਬ ਨੂੰ ਨਹੀਂ ਮਿਲ ਸਕਦਾ, ਪਰ ਹਕੀਕਤ ਵਿੱਚ ਜੇ ਇਹਨਾਂ ਸ਼ਬਦਾਂ ਦੀ ਗਹਿਰਾਈ ਵਿੱਚ ਜਾਵਾਂਗੇ ਤੇ ਇਹਨਾਂ ਦੋਹਾਂ ਦੇ ਪਿੱਛੇ ਭਾਵ ਬਿਰਤੀ ਜਿਹੜੀ ਹੈ ਇੱਕੋ ਹੀ ਕੰਮ ਕਰਦੀ ਹੈ ਵੀ ਇਹਨਾਂ ਦੋਹਾਂ ਦੇ ਕਰਨ ਦਾ ਮਤਲਬ ਇਹ ਹੈ ਕਿ ਪ੍ਰਭੂ ਨਾਲ, ਪਰਮੇਸ਼ਵਰ ਨਾਲ ਪਿਆਰ ਬਣ ਆ ਜਾਏ ਪਰਮਾਤਮਾ ਨਾਲ। ਅਸੀਂ ਭਾਵੇਂ ਉਹ ਸੇਵਾ ਦੁਆਰਾ ਆਪਣੀ ਬਿਰਤੀ ਨੂੰ ਨਿਰਮਲ ਕਰ ਲਈਏ, ਭਾਵਾਂ ਸਿਮਰਨ ਦੁਆਰਾ, ਪਰ ਤਾਂ ਇਹ ਦੋਹਾਂ ਨੂੰ ਰੱਖਿਆ ਜਾਂਦਾ ਹੈ ਕਿ ਦੋਵੇਂ ਅਤ ਲਾਜ਼ਮੀ ਹਨ। ਸੇਵਾ ਜਿਹੜੀ ਹੈ ਉਹ ਸਮੁੱਚੀ ਮਾਨਵਤਾ ਵਿੱਚ ਉਸ ਪਰਮਾਤਮਾ ਦੇ ਰੂਪ ਨੂੰ ਵੇਖ ਕਰਕੇ ਮਾਨਵਤਾ ਦੀ ਕਰਨੀ ਹੁੰਦੀ ਹੈ, ਪਰ ਆਪਣੀ ਹੰਗਤਾ ਨੂੰ ਤਿਆਗ ਕਰਕੇ ਪ੍ਰਭੂ ਰੂਪ ਜਾਣ ਕੇ, ਗੁਰੂ ਰੂਪ ਜਾਣ ਕੇ, ਤੇ ਚਿੰਤਨ ਹੈ ਜਿਹੜਾ ਉਹ ਚਿੰਤਨ, ਉਹ ਸਿਮਰਨ ਆਪਣੇ ਸਵੈ ਦੀ ਪੜਚੋਲ ਕਰਨੀ ਹੈ ਕਿ ਮੈਂ ਆਪਣੇ ਆਪੇ ਦੀ ਪੜਚੋਲ ਕਰਕੇ ਆਪਣੇ ਚਿੰਤਨ ਵਿੱਚ ਰਹਿ ਕੇ ਫਿਰ ਆਪਣੇ ਉਸੇ ਸੱਚੇ ਗਿਆਨ ਨੂੰ, ਗੁਰੂ ਉਪਦੇਸ਼ ਨੂੰ ਸੰਸਾਰ ਵਿੱਚ ਸੇਵਾ ਰੂਪ ਵਿੱਚ ਲਾਗੂ ਕਰਨਾ। ਇਹ ਨਹੀਂ ਕਿ ਸਿਮਰਨ ਹੈ, ਭਗਤੀ ਹੈ, ਪਰ ਬੰਦਾ ਜਿਹੜਾ ਹੈ ਉਹ ਮਾਨਵਤਾ ਦੀ ਸੇਵਾ ਤੋਂ ਆਪਣੇ ਆਪ ਨੂੰ ਦੂਰ ਰੱਖੇ, ਜਗਤ ਦੀ ਕਲਿਆਣਤਾ ਤੋਂ ਆਪਣੇ ਆਪ ਨੂੰ ਦੂਰ ਰੱਖੇ ਤੇ ਉਹ ਆਖੇ ਵੀ ਮੈਂ ਤਾਂ ਕੋਈ ਨੀਰਸ ਸੰਨਿਆਸੀ ਬਣ ਕੇ ਕਿਤੇ ਦੂਰ ਬੈਠਾ ਹੋਵੇ, ਐਸੀ ਵਾਰਤਾ ਨਹੀਂ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਵੀ ਸਿੱਖ ਨੇ ਜੋ ਚਿੰਤਨ ਕਰਨਾ ਹੈ ਬਾਣੀ ਦੁਆਰਾ, ਸਵੈ ਪੜਚੋਲ ਕਰਨੀ ਹੈ, ਸਵੈ ਚਿੰਤਨ ਕਰਨਾ ਹੈ, ਉਸ ਚਿੰਤਨ ਤੋਂ ਬਾਅਦ ਜੋ ਆਪਣੇ ਅੰਦਰ ਗੁਣ ਧਾਰਨ ਹੋਣੇ ਨੇ ਜਾਂ ਜੋ ਗੁਣਾਂ ਦਾ ਪ੍ਰਗਟਾਵਾ ਉਸ ਸਵੈ ਚਿੰਤਨ ਨਾਲ ਹੋਣਾ ਹੈ, ਬੁਰਿਆਈਆਂ ਦਾ ਨਾਸ ਹੋਣਾ ਹੈ, ਫਿਰ ਉਹਨਾਂ ਗੁਣਾਂ ਨੂੰ ਸੰਸਾਰ ਜਗਤ ਦੇ ਅੰਦਰ ਜਿਹੜਾ ਹੈ ਪ੍ਰਚਾਰਨਾ ਹੈ, ਤੇ ਲੋਕਾਂ ਦੇ ਅੰਦਰ ਵੀ ਉਹ ਗੁਣ ਭਰਨੇ ਨੇ, ਉਹ ਕਿਵੇਂ ਭਰੇ ਜਾਣਗੇ? ਉਹ ਸੇਵਾ ਦੁਆਰਾ ਭਰੇ ਜਾਣਗੇ, ਉਹ ਸਰੀਰ ਦੇ ਨਾਲ ਇੰਦਰੀਆਂ ਦੁਆਰਾ ਕਰਮ ਕਰਕੇ ਭਰੇ ਜਾਣ। ਇਸ ਕਰਕੇ ਸੇਵਾ ਤੇ ਸਿਮਰਨ ਗੁਰੂ ਘਰ ਅੰਦਰ ਜਾਂ ਗੁਰੂ ਦੁਆਰੇ ਵਿੱਚ ਸਿਖਾਇਆ ਜਾਂਦਾ ਹੈ, ਦੱਸਿਆ ਜਾਂਦਾ ਹੈ। ਉਹਦਾ ਮਤਲਬ ਇਹ ਹੈ ਵੀ ਇਸੇ ਸੇਵਾ ਤੇ ਸਿਮਰਨ ਰਾਹੀਂ ਜਗਤ ਵਿੱਚ ਆਪਣੇ ਆਪ ਨੂੰ ਰੱਖਣਾ ਹੈ। ਇਹੀ ਉਹ ਦੋ ਕਾਰਜ ਨੇ ਜਿਨ੍ਹਾਂ ਦੇ ਰਾਹੀਂ ਮਨੁੱਖ ਦੀ ਪ੍ਰਭੂ ਦੇ ਨਾਲ ਤੇ ਗੁਰੂ ਦੇ ਨਾਲ ਬਣਬ ਆਉਂਦੀ ਹੈ। ਸੇਵਾ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਬਣ ਨਹੀਂ ਆਉਂਦੀ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ, ਜਦੋਂ ਸਤਿਗੁਰੂ ਨੂੰ ਪੁੱਛੀਏ ਨਾ ਕਿ ਸੇਵਾ ਕਰਨੀ ਕਿੱਥੇ ਹੈ, ਹਾਲਾਂਕਿ ਆਪਾਂ ਸਾਰੇ ਹੀ ਕਹਿੰਦੇ ਹਾਂ ਵੀ ਜਦੋਂ ਸੇਵਾ ਦੀ ਗੱਲ ਹੁੰਦੀ ਨਾ ਵੀ ਸੇਵਾ ਕਰਨ ਨੂੰ ਜੀ ਕਰਦਾ, ਅਸੀਂ ਕਹਿੰਦੇ ਹਾਂ ਵੀ ਗੁਰਦੁਆਰੇ ਆ ਜਾਓ, ਕਿਸੇ ਧਰਮਸ਼ਾਲਾ ਵਿੱਚ ਚਲੇ ਜਾਓ, ਜੋ ਵੀ ਧਾਰਮਿਕ ਸਥਾਨ ਹੈ ਬੰਦਾ ਉੱਥੇ ਸੇਵਾ ਕਰਦਾ ਨਾ, ਕਿਸੇ ਦੇ ਘਰ ਜਾ ਕੇ ਤੇ ਨਹੀਂ ਨਾ। ਜੇ ਸੇਵਾ ਦਾ ਮਨ ਹੈ ਅਸੀਂ ਇਹ ਕਹੀਏ ਵੀ ਮੈਂ ਗੁਆਂਢੀ ਦੇ ਘਰ ਜਾ ਕੇ ਝਾੜੂ ਮਾਰ ਦਿਆਂ, ਉਹਦੇ ਭਾਂਡੇ ਧੋ ਦਿਆਂ ਤੇ ਉਹ ਸੇਵਾ ਮੇਰੀ ਬਣ ਜਾਏਗੀ, ਨਹੀਂ, ਇਹ ਅਸੀਂ ਸੋਚਦੇ ਨਹੀਂ। ਅਸੀਂ ਜਦੋਂ ਵੀ ਸਾਡੇ ਮਨ ਅੰਦਰ ਸੇਵਾ ਦਾ ਖਾਸ ਕਰਕੇ ਫੁਰਨਾ ਬਣਦਾ ਤੇ ਅਸੀਂ ਕਿਸੇ ਧਰਮ ਦੁਆਰੇ ਵੱਲ ਤੁਰ ਪੈਂਦੇ ਹਾਂ ਕਿ ਧਾਰਮਿਕ ਦੁਆਰੇ ਤੇ ਜਾ ਕੇ ਅਸੀਂ ਸੇਵਾ ਕਰੀਏ ਤੇ ਗੁਰੂ ਦੀ ਖੁਸ਼ੀ ਲਈਏ। ਪਰ ਗੁਰੂ ਸਵਾਰਿਓ ਜਦੋਂ ਗੁਰੂ ਸਾਹਿਬ ਜੀ ਨੂੰ ਅਸੀਂ ਪੁੱਛਦੇ ਹਾਂ ਨਾ ਕਿ ਸੇਵਾ ਕਰਨੀ ਕਿੱਥੇ ਹੈ, ਵਾਹਿਗੁਰੂ ਮੇਰਾ ਮਨ ਕਰਦੇ ਸੇਵਾ ਕਰਨ ਨੂੰ, ਮੈਂ ਕਿੱਥੇ ਜਾਵਾਂ ਸੇਵਾ ਕਰਨ ਲਈ, ਤਾਂ ਗੁਰੂ ਨਾਨਕ ਦੇਵ ਜੀ ਤੋਂ ਪੁੱਛੀਏ। ਗੁਰੂ ਸਾਹਿਬ ਨੇ ਪਤਾ ਕੀ ਕਿਹਾ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ, ਕਹੋ ਨਾਨਕ ਬਾਹਾਂ ਲੜਾਈ। ਵਿੱਚ ਦੁਨੀਆ, ਭਾਈ ਤੂੰ ਦੁਨੀਆ ਦੇ ਵਿੱਚ ਰਹਿ ਕਰਕੇ ਇਹ ਵੇਖ ਕੇ ਕਿਨੂੰ ਸੇਵਾ ਦੀ ਜ਼ਰੂਰਤ ਹੈ, ਲੋੜ ਹੈ, ਤੂੰ ਉੱਥੇ ਸੇਵਾ ਕਰ,
ਜਿੱਥੇ ਲੋੜ ਨਹੀਂ ਤੂੰ ਉੱਥੇ ਆਪਣੇ ਆਪ ਨੂੰ ਸੇਵਾਦਾਰ ਬਣਾ ਕੇ, ਸੇਵਾਦਾਰ ਬਣ ਕੇ ਜਾਂ ਹੰਗਤਾ ਵਿੱਚ ਕਰਨਾ, ਉਹ ਤੇਰੀ ਸੇਵਾ ਪ੍ਰਵਾਨੀ। ਦਾ ਮਤਲਬ ਇਹ ਨਹੀਂ ਵੀ ਗੁਰੂ ਘਰ ਆ ਕੇ ਸੀ, ਕਿਉਂਕਿ ਗੁਰੂ ਘਰ ਵੀ ਸੰਗਤਾਂ ਹੁੰਦੀਆਂ ਨੇ, ਗੁਰੂ ਘਰ ਵੀ ਇਕੱਠ ਹੁੰਦਾ ਹੈ। ਇੱਥੇ ਤਾਂ ਅਸੀਂ ਕਰਨੀ ਓ ਕਰਨੀ ਆ, ਇਹਦੇ ਚ ਕੋਈ ਸ਼ੱਕ ਨਹੀਂ। ਇਹ ਤਾਂ ਸਾਡਾ ਗੁਰੂ ਦਾ ਹੁਕਮ ਹੈ, ਗੁਰੂ ਦਾ ਵਿਧਾਨ ਹੈ, ਗੁਰੂ ਨੇ ਇੱਥੋਂ ਤਾਂ ਸਾਨੂੰ ਤੋਰਨਾ ਹੈ। ਇਹ ਤੇ ਸਾਡਾ ਉਹ ਥਾਂ ਹੈ ਵੀ ਜਿੱਥੋਂ ਅਸੀਂ ਸੇਵਾ ਦੀ ਜਾਚ ਸਿੱਖਣੀ ਹੈ, ਤੇ ਜਾਚ ਸਿੱਖਣ ਦੇ ਲਈ ਸੇਵਾ ਕਰਨੀ ਹੋ ਪਏਗੀ ਨਾ। ਗੁਰੂ ਘਰ ਜਦੋਂ ਵੀ ਅਸੀਂ ਸੇਵਾ ਕਰਨ ਵਾਸਤੇ ਆਉਂਦੇ ਹਾਂ, ਕਿਸੇ ਵੀ ਧਾਰਮਿਕ ਸਥਾਨ ਤੇ ਅਸੀਂ ਸੇਵਾ ਕਰਨ ਵਾਸਤੇ ਆਉਂਦੇ ਹਾਂ, ਉਦੋਂ ਸਾਡੇ ਮਨ ਵਿੱਚ ਗੁਰੂ ਪ੍ਰਤੀ ਪਿਆਰ ਹੋਣਾ ਲਾਜ਼ਮੀ, ਤੇ ਦੂਜੀ ਗੱਲ ਇਹ ਪੱਕਾ ਹੋਣਾ ਚਾਹੀਦਾ ਵੀ ਇੱਥੇ ਮੈਂ ਸੇਵਾ ਕਰਨੀ ਸਿੱਖ ਰਿਹਾ, ਕਿ ਜੇ ਕਿਤੇ ਵਿੱਚ ਦੁਨੀਆਂ ਦੇ ਲੋੜ ਪਏਗੀ, ਕੋਈ ਭੁੱਖਾ ਮਿਲ ਜਾਏ, ਕੋਈ ਪਿਆਸਾ ਮਿਲ ਜਾਏ, ਕੋਈ ਲੋੜਵੰਦ ਮਿਲ ਜਾਏ, ਮੁਆਫ ਕਰਨਾ ਜੇ ਬੰਦਾ ਅੱਠ ਅੱਠ ਦਸ ਦਸ ਘੰਟੇ ਗੁਰੂ ਘਰ ਤੇ ਸੇਵਾ ਕਰੇ, ਤੇ ਬਾਹਰ ਕਿਤੇ ਕੋਈ ਐਸਾ ਸਮਾਂ ਆ ਜਾਏ ਵੀ ਕੋਈ ਬੰਦਾ ਲੋੜਵੰਦ ਮਿਲ ਜਾਏ, ਪਿਆਸਾ ਭੁੱਖਾ ਹੋਵੇ, ਤੇ ਬੰਦਾ ਉੱਥੋਂ ਮੂੰਹ ਮੋੜ ਲਏ, ਆਖੇ ਮੈਂ ਤੇ ਗੁਰੂ ਘਰ ਸੇਵਾ ਕਰਕੇ ਆ, ਗੁਰੂ ਨੇ ਉਹ ਸੇਵਾ ਪਰਿਵਾਰ ਨੇ ਕੀਤੀ। ਸਤਿਗੁਰ ਦੇ ਘਰ ਦੇ ਅੰਦਰ ਤੇ ਐਸੀਆਂ ਐਸੀਆਂ ਸਾਖੀਆਂ ਨੇ ਕਿ ਜੇ ਲੋੜਵੰਦ ਨੂੰ ਨਹੀਂ ਮਿਲਿਆ ਤੇ ਗੁਰੂ ਨੇ ਉਸ ਚੀਜ਼ ਨੂੰ ਪ੍ਰਵਾਨ ਨਹੀਂ ਕੀਤਾ। ਸਹੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਵਿੱਚ ਸਾਖੀਆਂ ਹੁੰਦੀਆਂ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਵੇਲੇ ਇੱਕ ਸਿੱਖ ਬੜੀ ਦੂਰੋਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਉਂਦਾ ਹੈ, ਕਈ ਦਿਨ ਲੱਗਦੇ ਨੇ, ਤੇ ਉਹ ਸਿੱਖ ਆਪਣੇ ਇਲਾਕੇ ਚੋਂ ਮਾਖਿਓ ਚੋ ਕੇ ਲਿਆਉਂਦਾ, ਮੱਖੀ ਦਾ ਸ਼ਹਿਦ ਲਿਆਉਂਦਾ। ਬੜਾ ਸੋਹਣਾ ਛੱਤਾ ਸੀ, ਦੇਸੀ ਮੱਖੀ ਦਾ ਸ਼ਹਿਦ ਮਿੱਟੀ ਦੇ ਭਾਂਡੇ ਵਿੱਚ ਭਰ ਕੇ ਲਿਆ ਰਿਹਾ, ਕਈ ਦਿਨ ਲੱਗੇ। ਤੇ ਉਸ ਜਥੇ ਵਿੱਚ ਇੱਕ ਗੁਰੂ ਦਾ ਪਹੁੰਚਿਆ ਹੋਇਆ ਸਿੱਖ ਸੀ। ਜਦੋਂ ਉਹਦੇ ਮਨ ਨੂੰ ਜੀ ਕੀਤਾ, ਉਹਨੇ ਉਸ ਸਿੱਖ ਨੂੰ ਕਿਹਾ, ਭਾਈ, ਸ਼ਾਇਦ ਭਾਈ ਕੱਟੂ ਸੀ, ਉਹਨੇ ਕਿਹਾ ਵੀ ਮੈਨੂੰ ਸ਼ਹਿਦ ਖਵਾ, ਥੋੜਾ ਮਾਖਿਓ ਖਵਾ, ਵੇਖੀਏ ਤੇ ਸੀ ਕਿੰਨਾ ਕੁ ਸਵਾਦ ਲੈ, ਕਿੰਨਾ ਕੁ ਮਿੱਠਾ ਮੇਰਾ ਮਨ ਕਰਦਾ। ਉਹ ਸਿੱਖ ਕਹਿੰਦਾ, ਨਾ ਨਾ, ਇਹ ਤਾਂ ਮੈਂ ਗੁਰੂ ਲਈ ਲਿਆਇਆ, ਤੈਨੂੰ ਨਹੀਂ ਦੇਣਾ, ਤੇਰੇ ਵਾਸਤੇ ਨਹੀਂ। ਇਤਿਹਾਸ ਕਹਿੰਦਾ, ਹਾਲਾਂਕਿ ਸ਼ਾਇਦ ਸਾਲਾਂ ਬੱਧੀ ਖਰਾਬ ਨਹੀਂ ਹੁੰਦਾ, ਸਾਲਾਂ ਬੱਧੀ ਪਿਆ ਰਹੇ, ਕਦੀ ਸ਼ਾਇਦ ਨਹੀਂ ਖਰਾਬ ਹੁੰਦਾ। ਪਰ ਕਹਿੰਦੇ ਜਦੋਂ ਗੁਰੂ ਸਾਹਿਬ ਜੀ ਦੇ ਸਾਹਮਣੇ ਲਿਆ ਕੇ ਉਹਨੇ ਰੱਖਿਆ ਨਾ, ਦੋ ਤਰ੍ਹਾਂ ਇਤਿਹਾਸਕਾਰ ਕਹਿੰਦੇ ਨੇ, ਇੱਕ ਤਾਂ ਕਹਿੰਦੇ ਵੀ ਸਤਿਗੁਰਾਂ ਨੇ ਪਹਿਲੀ ਆਪ ਪ੍ਰਵਾਨ ਕਰ ਦਿੱਤਾ ਵੀ ਜਦੋਂ ਮੈਂ ਮੰਗਿਆ ਸੀ ਉਦੋਂ ਤੇ ਤੂੰ ਦਿੱਤਾ ਨੀ, ਤੇ ਕੁਝ ਕਹਿੰਦੇ ਜਦੋਂ ਉਹਨੇ ਉੱਥੇ ਮਟਕਾ ਖੋਲਿਆ ਤੇ ਉਹਦੇ ਵਿੱਚ ਕਿਰਮ ਚੱਲ ਦੇ ਪ੍ਰਤੀਤ ਹੋਏ ਵੀ ਉਹਦੇ ਚ ਕੀੜੇ ਚੱਲ ਰਹੇ ਨੇ, ਤਾਂ ਗੁਰੂ ਸਾਹਿਬ ਕਹਿੰਦੇ ਤੂੰ ਜਦੋਂ ਮੰਗਿਆ ਸੀ ਉਦੋਂ ਦਿੱਤਿਆ ਨਹੀਂ ਤੇ ਪ੍ਰਵਾਨ ਹੋ ਗਿਆ, ਆ ਪ੍ਰਵਾਨ ਹੋ ਗਿਆ। ਕਹਿੰਦੇ ਜੀ ਤੁਸੀਂ ਕਦੋਂ, ਮੈਂ ਤਾਂ ਹੁਣ ਆਇਆ ਤੁਹਾਡੇ ਕੋਲ ਕਈ ਦਿਨਾਂ ਦਾ ਪੈਂਡਾ ਘੱਤ ਕੇ। ਤਾਂ ਫਿਰ ਸਤਿਗੁਰਾਂ ਨੇ ਕਿਹਾ ਵੀ ਜਦੋਂ ਸਿੱਖ ਨੇ ਮੰਗਿਆ ਸੀ ਸਿੱਖ ਦੇ ਰੂਪ ਵਿੱਚ, ਉਦੋਂ ਮੈਂ ਹੀ ਤਾਂ ਮੰਗ ਰਿਹਾ ਸਾਂ। ਇਹਦਾ ਭਾਵ ਹੈ, ਸਾਖੀਆਂ ਦਾ ਮਤਲਬ ਹੈ ਸਿਖਾਉਣਾ ਕਿ ਗੁਰੂ ਜਿਹੜਾ ਹੈ, ਗੁਰੂ ਦੱਸਦਾ ਹੈ ਵੀ ਜਿੱਥੇ ਮਾਨਵਤਾ ਨੂੰ ਲੋੜ ਪਏ ਤੁਹਾਡੀ ਸੇਵਾ ਦੀ, ਉੱਥੇ ਨਿਸ਼ਕਾਮ ਹੋ ਕੇ। ਅੱਜ ਇੱਕ ਹੋਰ ਰੂਪ ਚੱਲਿਆ ਹੋਇਆ, ਕਿਉਂਕਿ ਹੁਣ ਤਾਈਆਂ ਹਰ ਥਾਂ ਤੇ ਆ ਜਾਂਦੀਆਂ, ਕਮੀਆਂ ਆ ਜਾਂਦੀਆਂ। ਹੁਣ ਸੇਵਾ ਦੀ ਜਦੋਂ ਗੱਲ ਹੁੰਦੀ ਹੈ, ਭਾਵੇਂ ਮਾਨਵਤਾ ਦੀ, ਜਿੱਥੇ ਲੋੜ ਹੋਵੇ, ਲੋਕ ਬੇਲੋੜੇ ਹੋ ਕੇ ਵੀ ਚੱਲ ਪੈਂਦੇ ਨੇ ਵੀ ਸਾਡਾ ਨਾਮ ਹੋ ਜਾਏ, ਸਾਨੂੰ ਲੋਕ ਜਾਣਨ ਲੱਗ ਜੇ। ਸੇਵਾ ਦਾ ਤੇ ਮਤਲਬ ਹੀ ਨਹੀਂ, ਸੇਵਾ ਦਾ ਤੇ ਕੰਸੈਪਟ ਹੀ ਨਹੀਂ ਵੀ ਤੂੰ ਕਰੇ ਤੇ ਤੇਰਾ ਨਾਮ ਹੋਵੇ, ਇਹ ਤੇ ਕਿਤੇ ਵੀ ਨਹੀਂ। ਸੇਵਾ ਦੇ ਨਾਂ ਤੇ ਫਿਰ ਅੱਜ ਤਾਂ ਐਸੀ ਇਹ ਵਬਾ ਚੱਲੀ ਹੋਈ ਹੈ ਵੀ ਮਨੁੱਖ ਨੇ ਇੱਕ ਤਰ੍ਹਾਂ ਦਾ ਢੰਗ ਬਣਾ ਲਿਆ, ਇਹ ਸਾਨੂੰ ਮੰਨਣਾ ਪਏਗਾ। ਸੇਵਾ ਦੇ ਨਾਂ ਤੇ ਐਨ ਜੀ ਓ ਬਣੀਆਂ ਹੋਈਆਂ ਨੇ, ਟਰੱਸਟ ਬਣੇ ਹੋਏ ਨੇ, ਕਿਸੇ ਲੋੜਵੰਦ ਦੀ ਇਹ ਨਹੀਂ ਵੀ ਮਦਦ ਨਹੀਂ ਹੁੰਦੀ, ਮਦਦ ਹੁੰਦੀ ਹੈ, ਪਰ ਮਦਦ ਦੇ ਨਾਂ ਤੋਂ ਜ਼ਿਆਦਾ ਬਿਜ਼ਨਸ ਹੁੰਦਾ ਹੈ। ਸੇਵਾ ਕੀਤੀ ਜਾਂਦੀ ਹੈ, 10 ਬੰਦਿਆਂ ਦੀ ਸੇਵਾ, 10 ਬੰਦਿਆਂ ਦੀ ਲੋੜ ਪੂਰੀ ਕੀਤੀ ਜਾਏਗੀ, ਪਰ ਹਜ਼ਾਰਾਂ ਦਾ ਆਪਣੇ ਕੋਲ ਰੱਖ ਲਿਆ ਜਾਏਗਾ, ਲੋਕਾਂ ਵਿੱਚ ਪ੍ਰਚਾਰਿਆ ਜਾਏਗਾ ਵੀ ਅਸੀਂ ਸੇਵਾ ਕਰ ਰਹੇ ਹਾਂ, ਤੇ ਲੋਕਾਂ ਤੋਂ ਮਾਇਆ ਇਕੱਠੀ ਕਰਕੇ ਆਪਣੇ ਸੁੱਖ ਆਰਾਮ ਲੈ ਰਹੇ। ਬੜੇ ਬੜੇ ਲੋਕ ਨੇ, ਖਾਸ ਕਰਕੇ ਇੰਡੀਆ ਦੀ ਧਰਤੀ ਤੇ ਬੜੀਆਂ ਐਸੀਆਂ ਐਨ ਜੀ ਓ ਚੱਲ ਰਹੀਆਂ ਨੇ। ਠੀਕ ਹੈ, ਜੋ ਸਹੀ ਕਰਮ ਹੈ ਉਹਨੂੰ ਮਾੜਾ ਨਹੀਂ ਆਖਿਆ ਜਾ ਸਕਦਾ, ਵੀ ਲੋੜਵੰਦਾਂ ਦੀ, ਨਿਘਰਿਆਂ ਦੀ, ਬੇਆਸਰਿਆਂ ਦੀ ਮਦਦ ਕਰਨੀ ਚਾਹੀਦੀ, ਹੁੰਦੀ ਵੀ ਹੈ, ਪਰ ਉਸ ਆਈ ਹੋਈ ਮਾਇਆ ਤੋਂ, ਉਸ ਆਈ ਹੋਈ ਮਾਇਆ ਤੋਂ ਆਪਣੀਆਂ ਅਯਾਸ਼ੀਆਂ, ਆਪਣੇ ਲਈ ਸਾਧਨ ਇਕੱਤਰ ਕਰ ਲੈਣੇ, ਆਪਣੇ ਲਈ ਵੱਡੇ ਵੱਡੇ ਸਾਧਨ ਬਣਾ ਲੈਣੇ, ਤੇ ਇਹ ਤਾਂ ਫਿਰ ਤਾਂ ਮਤਲਬ ਹੈ ਵੀ ਸੰਗਤ ਦੀ ਮਾਇਆ ਨੂੰ ਬੰਦਾ ਕਿਸ ਰੂਪ ਵਿੱਚ ਵਰਤ ਰਿਹਾ ਹੈ, ਕਿ ਆਪਣੇ ਨਿੱਜ ਸਵਾਰਥ ਲਈ ਨਹੀਂ ਵਰਤ ਸਕਦੇ, ਨਹੀਂ ਵਰਤ ਸਕਦੇ। ਹਿੰਦੁਸਤਾਨ ਤੇ ਪਾਕਿਸਤਾਨ ਦੀ ਧਰਤੀ ਤੇ ਦੋ ਐਸੇ ਪੁਰਖ ਹੋਏ ਨੇ ਜਿਨ੍ਹਾਂ ਨੇ ਸੇਵਾ ਦੀ ਮਿਸਾਲ ਕਾਇਮ ਕੀਤੀ ਹੈ।
जे अजोके समय च थोड़े जे समय च वेखिए पिछलियां गल्लां छड्डीए हिंदुस्तान की धरती ते आजाद भारत तो पहला जिहड़े सन सिख पूरन सिंह जी भगत पूरन सिंह जिन्हां नूं आखने आ जिन्हां ने पिंगलवाड़ा स्थापित किया आजादी तो बाद जे कदी उन्हां दा जीवन पढ़ो ना उन्हां दे जीवन दे विच इन्नी मशक्कत इन्नी काल एक प्यारे तो उन्होंने सेवा शुरू की सी ते कदी भी उन्होंने उसनू कोई शरीर लूला लंगड़ा नहीं समझिया उन्हू गुरु की सेवा समझी गुरु का हुक्म समझिया ते आप सारी उम्र साधारण जिंदगी बतीत की इथों तक कि हजारा लखा रुपया भी उन्होंने कोल आउन लग गया सी अज तां बड़ी कृपा है पर एक भी रुपया उन्होंने अपने निज स्वार्थ लई नहीं वरत्या यह है सेवा दूसरे इस्लाम दे विच पाकिस्तान की धरती ते होए ने ईदी उहदा नां ईदी है उहदा ट्रस्ट चलता है उहदे उन्हें एम्बूलेंस भी रखिया सन एयर एम्बूलेंस भाव कि जहाजा ते हैलीकाप्टरां ते लोकां दी सेवा जिथे एमरजेंसी मेडिकल की लोड़ पैंदी सी उहदे ट्रस्ट कोल जहाज सन एम्बूलेंसां सन पर वो आप इन्ना साधारण सी कई थावां ते पैदल जां साइकल ते जांदा सी जे किते मानवता दी सेवा ते लई उहनूं साधन वरतना पैंदा सी उदों वरतदा सी अपने निज स्वार्थ दे लई उहने कदी भी किसे चीज़ नूं नहीं वरत्या इहनूं सेवा कहिंदे ने जिथे अपना निज त्यागिया जाए ते जिथे बंदा सेवा ही इस करके करे भी मैं सेवादार बन के वड्डा सेवादार बन के करां ते मैनू वड्डे मान सन्मान धन मिले ते उहदे नाल नाले मेरी जिंदगी चलदी रहे ते बिजनेस हो गया ना कि जिवें बिजनेसमैन बंदे अपना बिजनेस करदे ने उहदे विच जिहड़े लोक उहनां नाल जुड़दे ने उहनां नूं उह पार्टियां भी देंदे ने उहनां दे नाल गैदरिंग भी करदे ने भी उहनां नाल संबंध बणिया रहे बिजनेसमैन माइंड है ते कि लोकां दी सेवा 10-50-100 दी कर देनी विखा देना पर लखां दा अपने हथ विच रख लैना ते उहदे नाल अपनियां आयाशियां अपने परिवारां नूं पालना है ये सेवा दा कंसैप्ट नहीं ये सेवा गुरु नूं परवान नहीं गुरु नूं

ਭੁੱਖਾ ਮਿਲ ਜਾਏ, ਪਿਆਸਾ ਮਿਲ ਜਾਏ, ਕੋਈ ਲੋੜਵੰਦ ਮਿਲ ਜਾਏ ਜਿਹਦਾ ਤੈਨੂੰ ਲੱਗੇ ਕਿ ਇਹਦੀ ਸੇਵਾ ਮੈਂ ਕਰਨੀ ਹੈ। ਗੁਰੂ ਦਾ ਹੁਕਮ ਉਹ ਸੇਵਾ ਹੈ ਜੋ ਤੂੰ ਆਪਣੇ ਗੁਣ ਅੰਦਰ ਧਾਰਨ ਕੀਤੇ ਉਹਨਾਂ ਗੁਣਾਂ ਨੂੰ ਸੰਸਾਰ ਵਿੱਚ ਪ੍ਰਚਾਰਨਾ ਹੈ, ਫਿਰ ਐਸੀ ਸੇਵਾ ਗੁਰੂ ਸਾਹਿਬ ਕੀ ਕਹਿੰਦੇ ਵਿੱਚ ਦੁਨੀਆ ਸੇਵ ਕਮਾਈ ਹੈ। ਇਹ ਹੈ ਅਸਲ ਕਮਾਈ, ਇਹ ਜਿੰਨੀ ਤੂੰ ਕਮਾਈ ਕਰ ਲਏਗਾ ਤੇਰੀ ਕਮਾਈ ਕਦੀ ਵੀ ਵਿਅਰਥ ਨਹੀਂ ਜਾਏਗੀ। ਬਾਕੀ ਦੁਨੀਆ ਦੀ ਕੁੱਲ ਕਮਾਈ ਬੰਦਾ ਕਰਦਾ ਉਹ ਘਟਦੀ ਜਾਂਦੀ ਹੈ ਇੱਕ ਹੱਦ ਤੇ ਜਾ ਕੇ। ਹੁਣ ਤਾਂ ਬੰਦਾ ਕਹਿੰਦਾ ਵੀ ਮੈਂ ਇੰਨੇ ਕਮਾਲਾਂ, ਪਰ ਇੱਕ ਸਮਾਂ ਐਸਾ ਆਉਣਾ ਉਦੋਂ ਬਾਅਦ ਉਹ ਘਟਣੀ ਸ਼ੁਰੂ ਹੋ ਜਾਣੀ, ਵੰਡੀਆਂ ਪੈਣੀਆਂ ਸ਼ੁਰੂ ਹੋ ਜਾਣੀਆਂ। ਫਿਰ ਬੰਦਾ ਡਰਦਾ ਵੀ ਹੈ ਵੀ ਮੇਰਾ ਖੋਹ ਨਾ ਲਏ, ਲੁੱਟ ਨਾ ਲਏ, ਮਿੱਟ ਨਾ ਜਾਏ, ਉਹ ਫਿਰ ਕਮਾਈਆਂ ਘਟਦੀਆਂ ਜਾਂਦੀਆਂ ਨੇ। ਪਰ ਇਹ ਕਮਾਈ ਗੁਰੂ ਸਾਹਿਬ ਜੀ ਕਹਿੰਦੇ ਕਦੀ ਨਹੀਂ ਘਟਦੀ ਜਦੋਂ ਕੋਈ ਮਨੁੱਖ ਸੇਵਾ ਤੇ ਸਿਮਰਨ ਦੀ ਕਮਾਈ ਕਰਦਾ। ਇਹ ਕਮਾਈ ਮਨੁੱਖ ਦੀ ਸਦਾ ਹੀ ਬਰਕਰਾਰ ਰਹਿੰਦੀ ਹੈ, ਵਧਦੀ ਰਹਿੰਦੀ ਹੈ, ਇਹਦੇ ਵਿੱਚ ਘਾਟ ਨਹੀਂ। ਇਹ ਦੂਨ ਸਵਾਈ ਹੁੰਦੀ ਹੈ ਜੇ ਉਸ ਭਾਵਨਾ ਨਾਲ ਕੀਤੀ ਜਾਏ ਤੇ ਜਿਹੜਾ ਕਰਦਾ ਹੈ। ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਫਿਰ ਸੱਚਾ ਸਤਿਗੁਰੂ ਸੇਵ, ਇਹ ਹੈ ਸੱਚੇ ਸਤਿਗੁਰੂ ਦੀ ਸੇਵਾ। ਇਸ ਤਰ੍ਹਾਂ ਕਹਿੰਦੇ ਭਾਈ ਸੱਚੇ ਸਤਿਗੁਰੂ ਨੂੰ ਸੇਵ ਅਰਾਧ ਸੇਵਾ ਕੀਚੈ ਨਾਮ ਧਿਆਈ ਹੈ। ਇਹ ਦੋਵੇਂ ਚੀਜ਼ਾਂ ਇਕੱਠੀਆਂ ਨੇ ਵੀ ਸੇਵਾ ਵੀ ਕਰਨੀ ਹੈ, ਨਾਮ ਵੀ ਧਿਆਉਣਾ। ਨਾਮ ਧਿਆ ਕੇ ਹੀ ਪਤਾ ਲੱਗਣਾ ਕਿ ਇਹ ਮਨੁੱਖਤਾ ਜਿਹੜੀ ਹੈ ਉਹਦਾ ਹੀ ਰੂਪ ਹੈ, ਤੇ ਫਿਰ ਉਹਨੂੰ ਸੇਵਾ ਦੇ ਵਿੱਚ ਉਹਦਾ ਰੂਪ ਜਾਣ ਕੇ ਸੇਵਾ ਕਰਨੀ, ਉਹਨੂੰ ਹੀ ਸਮਝਣਾ, ਹੋਰ ਕੋਈ ਸੇਵਾ ਨਹੀਂ, ਬਸ ਉਹਨੂੰ ਹੀ ਜਾਣਨਾ, ਉਹਨੂੰ ਹੀ ਪਾਲਣਾ, ਉਹਦੀ ਹੀ ਹਰ ਗੱਲ ਰਜਾ ਵਿੱਚ ਰਹਿਣਾ। ਸੱਚਾ ਸਤਿਗੁਰ ਸੇਵ ਸੱਚ ਸੰਭਾਲਿਆ, ਸੱਚ ਨੂੰ ਸੰਭਾਲਿਆ ਆਪਣੇ ਹਿਰਦੇ ਵਿੱਚ, ਪਰਮੇਸ਼ਵਰ ਨੂੰ ਸੰਭਾਲ ਲਿਆ ਸੇਵਾ ਦੇ ਜ਼ਰੀਏ, ਸੇਵਾ ਰਾਹੀਂ। ਇਸ ਕਰਕੇ ਸਿੱਖ ਪੰਥ ਵਿੱਚ ਇੱਕ ਸੰਪਰਦਾ ਵੀ ਚੱਲਦੀ ਹੈ, ਸੇਵਾ ਪੰਥੀ। ਸੰਪਰਦਾਵਾਂ ਬੜੀਆਂ ਚੱਲਦੀਆਂ ਨਾ, ਸੇਵਾ ਪੰਥੀ ਇਹ ਸੰਪਰਦਾ ਹੀ ਉੱਥੋਂ ਚੱਲੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਜੀ ਨੇ, ਦਸਵੇਂ ਪਾਤਸ਼ਾਹ ਜੀ ਨੇ ਜਦੋਂ ਸਿੱਖਾਂ ਨੂੰ ਬਖਸ਼ਾਂ ਵੰਡੀਆਂ, ਉਹਨਾਂ ਬਖਸ਼ਾਂ ਦੇ ਵਿੱਚੋਂ ਜਿਵੇਂ ਭਾਈ ਕਨਈਆ ਜੀ ਉਹ ਸੇਵਾ ਪੰਥੀਆਂ ਵਿੱਚ ਆਉਂਦੇ, ਉਹਨਾਂ ਦੇ ਅੱਗੇ ਬਹੁਤ ਸਿੱਖ ਐਸੇ ਜਿਨ੍ਹਾਂ ਇੰਨੀ ਸੇਵਾ ਕੀਤੀ ਦੁਨੀਆ ਦੀ, ਕਿਵੇਂ ਉਹਨਾਂ ਸਮਿਆਂ ਵਿੱਚ ਪੋਥੀਆਂ ਲਿਖ ਲਿਖ ਕੇ, ਬਾਣੀ ਲਿਖ ਲਿਖ ਕੇ, ਜਾਂ ਹੋਰ ਸੰਸਾਰ ਦੇ ਭਲੇ ਦੇ ਕਾਰਜ ਕਰਕੇ ਕਿਤੇ ਖੂਹ ਲਵਾ ਦੇਣੇ, ਕਿਤੇ ਦਰੀਆਂ ਬਣਾ ਦੇਣੀਆਂ। ਦਰੀਆਂ ਬੁਣਨੀਆਂ ਪੈਂਦੀਆਂ ਸੀ ਕਿਉਂਕਿ ਸੰਗਤ ਦੇ ਬਹਿਣ ਵਾਸਤੇ ਅੱਜ ਵਾਲਾ ਮਾਹੌਲ ਨਹੀਂ ਸੀ, ਸੰਗਤਾਂ ਦਰੀਆਂ ਤੇ ਜਾਂ ਗਲੀਚਿਆਂ ਤੇ ਬਹਿਣੋ ਹੱਥੀ ਬੁਣਨੇ ਪੈਂਦੇ ਸਨ, ਝਾੜੂ ਹੱਥੀ ਬਣਾਉਣੇ ਪੈਂਦੇ ਸਨ, ਜਿਨ੍ਹਾਂ ਨਾਲ ਗੁਰੂ ਘਰ ਜਾਂ ਧਰਮਸ਼ਾਲਾ ਸਾਫ ਕਰਨੀਆਂ। ਉਹ ਸਾਰੇ ਸੇਵਾ ਪੰਥੀ ਆਪਣੇ ਹੱਥਾਂ ਨਾਲ ਬਣਾਉਂਦੇ ਸਨ, ਪੱਖੀਆਂ ਬਣਾਉਣੀਆਂ ਜਿਨ੍ਹਾਂ ਨਾਲ ਸੰਗਤ ਨੂੰ ਪੱਖੇ ਚੱਲਣੇ। ਇਹ ਸਾਰੀਆਂ ਮਹਾਨ ਸੇਵਾਵਾਂ ਸਨ ਤੇ ਲੋਕਾਂ ਦੀਆਂ ਸੇਵਾ, ਲੋਕ ਸੇਵਾ ਕੀਤੀ ਜਾਂਦੀ ਸੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਜੀ ਨੇ ਸੇਵਾ ਤੋਂ ਹੀ ਰੀਝ ਕੇ ਆਪਣੇ ਸਿੱਖਾਂ ਨੂੰ ਗੁਰਿਆਈ ਦਿੱਤੀ ਹੈ। ਹਰ ਗੁਰੂ ਸਾਹਿਬ ਜੀ ਨੂੰ ਜਦੋਂ ਵੀ ਗੁਰਿਆਈ ਮਿਲੀ ਹੈ ਸੇਵਾ ਤੋਂ ਰੀਝ ਕੇ ਮਿਲੀ ਹੈ, ਤੇ ਸੇਵਾ ਕਿਹੜੀ ਭਾਣੇ ਵਾਲੀ। ਇਹ ਨਹੀਂ ਵੀ ਉਹ ਕਹੀਏ ਵੀ ਕੰਮ ਜਿਵੇਂ ਅਸੀਂ ਵਹਿੰਦੇ ਹਾਂ ਵੀ ਗੁਰੂ ਸਾਹਿਬਾਨਾਂ ਦੇ ਕੁਝ ਪੁੱਤਰਾਂ ਨੇ, ਕੁਝ ਸਿੱਖਾਂ ਨੇ ਸੇਵਾ ਤਾਂ ਬੜੀ ਕੀਤੀ, ਪਰ ਨਾਲ ਆਪਣਾ ਮਾਨ ਨਹੀਂ ਛੱਡਿਆ, ਹੰਗਤਾ ਨਹੀਂ ਛੱਡੀ। ਬਾਬਾ ਪ੍ਰਿਥੀ ਚੰਦ ਜੀ ਵਰਗਿਆਂ ਨੇ, ਹੋਰ ਅਨੇਕਾਂ ਨੇ, ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ, ਭਾਵੇਂ ਸੇਵਾ ਦਿਨ ਰਾਤ ਕਰਦੇ ਸਨ। ਸੇਵਾ ਦਾ ਮਤਲਬ ਜਿੱਥੇ ਸੱਚ ਸੰਭਾਲਿਆ, ਜਿੱਥੇ ਸੱਚ ਨੂੰ ਸੰਭਾਲਿਆ ਵੀ ਮੇਰਾ ਕੁਝ ਵੀ ਨਹੀਂ, ਮੇਰੇ ਤੇ ਤਰਸ ਕਰਕੇ ਗੁਰੂ ਮੈਨੂੰ ਇਸ ਜੋਗਾ ਕਰਦਾ ਪਿਆ, ਆਪਣਾ ਆਪਾ ਨਿਵਾਰ ਦੇਣਾ, ਆਪਣਾ ਆਪਾ ਤਿਆਗ ਦੇਣਾ, ਤੇ ਫਿਰ ਕੀ ਹੁੰਦਾ? ਐਸੀ ਸੇਵਾ ਕੀ ਕਰਦੀ ਹੈ? ਅੰਤ ਖਲੋਇਆ ਆਏ ਜੇ ਸਤਿਗੁਰ ਅੱਗੇ ਘਾਲਿਆ, ਕਹਿੰਦੇ ਉਹ ਅੱਗੇ ਸਾਡਾ ਆ ਜਾਂਦਾ ਹੈ। ਜੋ ਅਸੀਂ ਸਤਿਗੁਰ ਜੀ ਦੇ ਦਰ ਤੇ ਘਾਲਿਆ ਹੁੰਦਾ ਨਾ, ਕਮਾਇਆ ਹੁੰਦਾ, ਕੀਤੀ ਹੁੰਦੀ ਗੁਰੂ ਦੀ ਸੇਵਾ, ਥੋੜੀ ਕੀਤੀ ਹੋਵੇ, ਬਹੁਤੀ ਕੀਤੀ ਹੋਵੇ, ਕੀਤੀ ਪਿਆਰ ਨਾਲ ਹੋਵੇ, ਭਾਵਨਾ ਨਾਲ ਹੋਵੇ, ਜਿੰਨੀ ਕੀਤੀ ਹੋਵੇ, ਅੰਤ ਖਲੋਇਆ ਆਏ, ਉਹ ਅੱਗੇ ਆ ਕੇ ਖਲੋ ਜਾਂਦਾ। ਆਪਾਂ ਪੰਜਾਬੀ ਵਿੱਚ ਕਈ ਵਾਰੀ ਇਹ ਬਚਨ ਪੜ੍ਹਦੇ ਹਾਂ ਵੀ ਜਿੱਦਾਂ ਜਦੋਂ ਕਿਸੇ ਦਾ ਕੋਈ ਸਮਾਂ ਮਾੜਾ ਹੋ ਜਾਏ, ਚੱਲ ਪਏ, ਤਾਂ ਉਸ ਮਾੜੇ ਸਮੇਂ ਵਿੱਚ ਉਹ ਸੰਭਲ ਜਾਏ ਨਾ, ਜਾਂ ਉਹਨੂੰ ਕੋਈ ਐਸਾ ਵਾਹਿਗੁਰੂ ਦੀ ਕਿਰਪਾ ਮਿਲ ਜਾਏ, ਤੇ ਇਹ ਸ਼ਬਦ ਵਰਤਿਆ ਜਾਂਦਾ। ਅਕਸਰ ਪੁਰਾਣੇ ਬਜ਼ੁਰਗ ਮਿਲਦੇ ਸਨ, ਕੋਈ ਪੁਰਾਣਾ ਅੱਗੇ ਆ ਗਿਆ, ਦੋਵਾਂ ਚੀਜ਼ਾਂ ਲਈ ਵਰਤਿਆ ਜਾਂਦਾ ਕਿ ਇਹਦਾ ਕੋਈ ਪੁਰਾਣਾ ਅੱਗੇ ਆ ਗਿਆ ਜਿਹੜਾ ਇਹਨੂੰ ਇਹਨੇ ਬਖਸ਼ ਦਿੱਤਾ ਹੈ, ਇਹ ਬਖਸ਼ਿਆ ਗਿਆ ਵੀ ਮੌਤ ਦੇ ਮੂੰਹ ਚੋਂ ਵੀ ਆ ਗਿਆ, ਏਡਾ ਵੱਡਾ ਰੋਗ ਇਹਨੂੰ ਲੱਗਾ ਸੀ ਜਾਂ ਏਡਾ ਵੱਡਾ ਇਹਦੇ ਤੇ ਮੁਸੀਬਤ ਬਣ ਗਈ, ਪਰ ਵਾਹਿਗੁਰੂ ਨੇ ਹੱਥ ਦੇ ਕੇ ਰੱਖਿਆ, ਇਹਦਾ ਕੋਈ ਪੁਰਾਣਾ ਕੀਤਾ ਅੱਗੇ ਆ ਗਿਆ। ਜੇ ਚੰਗੀ ਭਲਾ ਜੀਵਨ ਹੋਵੇ ਫਿਰ ਬੰਦੇ ਦੇ ਬੁਰੇ ਦਿਨ ਆ ਜਾਏ, ਉਹਦੇ ਨੂੰ ਵੀ ਕਹਿ ਦਿੰਦੇ ਵੀ ਇਹਦਾ ਕੋਈ ਪੁਰਾਣਾ ਅੱਗੇ ਆ। ਭਾਵ ਇਹ ਕਰਮ ਸਾਡੇ ਨਾਲ ਚੱਲਦੇ ਨੇ, ਪਰ ਜੋ ਵੀ ਅਸੀਂ ਘਾਲਿਆ ਹੈ

ਗੁਰੂ ਸਾਹਿਬ ਜੀ ਕਹਿੰਦੇ ਅੰਤ ਖਲੋਇਆ ਆਏ, ਇੱਥੇ ਚੰਗੇ ਸੰਦਰਭ ਵਿੱਚ ਲਿਆ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਕੀਤੀ ਹੋਈ ਸੇਵਾ, ਗੁਰੂ ਨੂੰ ਰਿਜਾਣ ਲਈ ਕੀਤਾ ਹੋਇਆ ਕਰਮ ਜਦੋਂ ਵੀ ਮਨੁੱਖ ਕਰੇਗਾ ਉਸ ਸਮੇਂ ਹੋ ਸਕਦਾ ਉਹਨੂੰ ਉਹਦੀ ਕਦਰ ਨਾ ਹੋਵੇ, ਉਸ ਸਮੇਂ ਹੋ ਸਕਦਾ ਸਾਨੂੰ ਪਤਾ ਨਾ ਲੱਗੇ ਵੀ ਇਹਦਾ ਫਲ ਕੀ ਮਿਲਣਾ। ਪਰ ਦਾਤਾ ਜੀ ਕਹਿੰਦੇ ਜਦੋਂ ਸਮਾਂ ਆਏਗਾ ਉਹ ਤਿਲ ਮਾਤਰ ਘਾਲਿਆ ਵੀ ਤੈਨੂੰ ਨਿਹਾਲ ਕਰ ਦੇਗਾ। ਜੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕੀਤਾ ਹੋਇਆ ਕਰਮ ਜਿਹੜਾ ਕਈ ਵਾਰੀ ਪਤਾ ਨਹੀਂ ਲੱਗਦਾ ਵੀ ਅਸੀਂ ਕਹੀਏ ਮਨ ਬਿਰਤੀ ਇੱਕ ਵਾਰੀ ਜੋੜ ਕੇ ਜਿਵੇਂ ਗੁਰੂ ਘਰ ਬਹਿ ਕੇ ਆਪਾਂ ਵੀ ਦੋ ਚਾਰ ਮਿੰਟ ਵਾਹਿਗੁਰੂ ਚਾਰ ਦਈਏ, ਗੁਰੂ ਸਾਹਿਬ ਜੀ ਦਾ ਨਾਂ ਲੈ ਲਈ, ਕੋਈ ਸ਼ਬਦ ਪੜ੍ਹ ਦਈਏ, ਜਾਂ ਕੋਈ ਤਿਲ ਮਾਤਰ ਅਸੀਂ ਜੋੜਿਆਂ ਦੀ ਸੇਵਾ ਬਰਤਨਾਂ ਦੀ ਸੇਵਾ ਲੰਗਰ ਦੀ ਸੇਵਾ ਕਰ ਦਈਏ, ਸਾਨੂੰ ਲੱਗਦਾ ਵੀ ਥੋੜਾ ਸਮਾਂ ਕੀਤਾ ਫਲ ਕੋਈ ਹੋਏਗਾ। ਤਾਂ ਗੁਰੂ ਸਾਹਿਬ ਜੀ ਦੇ ਇਹਨਾਂ ਨੂੰ ਸਿੱਖ ਭਾਈ ਗੁਰਦਾਸ ਜੀ ਕਹਿੰਦੇ ਵੀ ਕਈ ਚੀਜ਼ਾਂ ਵੇਖਣ ਵਿੱਚ ਥੋੜੀਆਂ ਲੱਗਦੀਆਂ, ਛੋਟੇ ਆਕਾਰ ਦੀਆਂ ਲੱਗਦੀਆਂ, ਪਰ ਜਦੋਂ ਉਹਨਾਂ ਦਾ ਸਮਾਂ ਆਉਣ ਤੇ ਕੀਮਤ ਪੈਂਦੀ ਹੈ ਨਾ, ਉਹਨਾਂ ਦੀ ਕੀਮਤ ਘਰ ਭਰ ਦਿੰਦੀ ਹੈ। ਬੜੇ ਪਿਆਰੇ ਉਹਨਾਂ ਦੇ ਬੱਚੇ ਨੇ, ਜੈਸੇ ਹੀਰਾ ਹਾਥ ਤਨਕ ਸੋ ਦਿਖਾਈ ਦੇਤ, ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ। ਹੀਰਾ ਕਹਿੰਦੇ ਨੇ ਕਿੱਡਾ ਕੁ ਆਕਾਰ ਦਾ, ਛੋਟੇ ਤੋਂ ਛੋਟਾ ਹੁੰਦਾ, ਤਲੀ ਤੇ ਰੱਖਿਆ ਜਾ ਸਕਦਾ, ਕੋਈ ਨਗ ਲਾ ਕਹਿ ਲਈਏ, ਕੋਈ ਕੀਮਤੀ ਨਗੀਨਾ ਕਹਿ ਲਈਏ, ਤਲੀ ਚ ਰੱਖ ਸਕਦੇ ਹਾਂ ਆਪਾਂ। ਕਹਿੰਦੇ ਜੈਸੇ ਹੀਰਾ ਹੱਥ ਮੈਂ ਤਨਿਕ ਸੋ ਦਿਖਾਈ ਦੇ, ਛੋਟਾ ਜਾ ਹੁੰਦਾ ਪਰ ਮੋਲ ਕੀਏ ਤੇ ਦਮਕਣ ਭਰਤ ਭੰਡਾਰ ਜੀ, ਪਰ ਕਿਤੇ ਉਹਦਾ ਮੁੱਲ ਪਾ ਲਈਏ, ਉਹਦਾ ਮੁੱਲ ਪਾਵਾਂਗੇ, ਜੋਹਰੀ ਵੇਖੇਗਾ ਵੀ ਇੰਨਾ ਕੀਮਤੀ ਹੈ, ਉਹਦੇ ਨਾਲ ਘਰ ਭਰ ਜਾਂਦਾ, ਉਹਨੇ ਇੰਨੀ ਮਾਇਆ ਮਿਲਦੀ, ਹੱਥਾਂ ਚ ਨਹੀਂ ਆਉਂਦੀ, ਬੈਗਾਂ ਚ ਲੈ ਕੇ ਆਉਣੀ ਪੈਂਦੀ ਹੈ। ਜੈਸੇ ਹੀਰਾ ਹੱਥ ਮੈਂ ਤਨਕ ਸੋ ਦਿਖਾਈ ਦੇਤ, ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ, ਜੈਸੇ ਬਰ ਬਾਂਡੇ ਹੁੰਦੀ ਲਾਗਤ ਨਾ ਭਾਰ ਕੱਛ, ਆਗੇ ਜਾਏ ਪਾਈਏ ਲਕਸ਼ਮੀ ਅਪਾਰ ਜੀ। ਪੁਰਾਣੇ ਸਮਿਆਂ ਵਿੱਚ ਹੁੰਡੀ ਕੀਤੀ ਜਾਂਦੀ ਸੀ, ਅੱਜ ਜਿਵੇਂ ਅਸੀਂ ਕਿਸੇ ਕੋਲ ਮਾਇਆ ਲੈਣੀ ਹੈ, ਕਿਤੇ ਦੂਰ ਜਾ ਕੇ ਲੈਣੀ ਹੈ, ਆਪਾਂ ਡਰਾਫਟ ਬਣਾ ਲੈਂਦੇ ਹਾਂ, ਚੈੱਕ ਲੈ ਲੈਂਦੇ ਹਾਂ, ਅੱਜ ਦੇ ਉਦਾਹਰਣ ਦੇ ਰੂਪ ਵਿੱਚ ਆਪਾਂ ਸਮਝੀਏ ਵੀ ਉਸ ਨੂੰ ਹੁੰਡੀ ਕਿਹਨੂੰ ਕਹਿੰਦੇ ਨੇ, ਅੱਜ ਦਾ ਜਿਹੜਾ ਚੈੱਕ ਹੁੰਦਾ। ਹੁਣ ਚੈੱਕ ਇੱਕ ਕਾਗਜ਼ ਦਾ ਟੁਕੜਾ ਹੀ ਹੈ, ਉਹਦੇ ਤੇ ਅਮਾਉਂਟ ਲਿਖ ਦਿੱਤੀ, ਇੰਨੇ ਮਿਲੀਅਨ ਇੰਨੇ ਬਿਲੀਅਨ, ਬੰਦੇ ਨੇ ਆਪਣੀ ਜੇਬ ਚ ਸਾਂਭ ਲਿਆ ਉਹ ਚੈੱਕ, ਪਰ ਜਦੋਂ ਅੱਗੇ ਜਾ ਕੇ ਉਹਨੇ ਉਹਨੂੰ ਤੁੜਾਉਣਾ ਹੈ, ਉਹਦੀ ਕੀਮਤ ਲੈਣੀ ਹੈ, ਗੁਰੂ ਸਾਹਿਬ ਭਾਈ ਸਾਹਿਬ ਕਹਿੰਦੇ ਵੀ ਇੱਕ ਛੋਟੇ ਜਿਹੇ ਕਾਗਜ਼ ਦੀ ਕੀਮਤ ਉਹਦੇ ਤੇ ਲਿਖੇ ਹੋਏ ਅੱਖਰਾਂ ਨਾਲ, ਆਗੇ ਜਾਏ ਪਾਈਏ ਲਕਸ਼ਮੀ ਅਪਾਰ ਜੀ, ਇੰਨੀ ਮਾਇਆ ਮਿਲਦੀ ਜਿੰਨਾ ਉਹਦੇ ਤੇ ਅਕਾਊਂਟ, ਭਾਵੇਂ ਤੁਸੀਂ ਲੱਖਾਂ ਕਰੋੜਾਂ ਭਰ ਲਓ ਤੇ ਉਹ ਕਾਗਜ਼ ਦੇ ਟੁਕੜੇ ਤੇ ਭਰਿਆ, ਉਹ ਜੇਬ ਚ ਸਾਂਭਿਆ ਜਾਣਾ, ਪਰ ਉਹਦਾ ਜਦੋਂ ਮੁੱਲ ਪੈਣਾ ਉਸ ਜੇਬ ਚ ਨਹੀਂ ਆਉਣਾ, ਉਹ ਬੈਗਾਂ ਚ ਹੀ ਭਰਨਾ ਪੈਣਾ, ਉਹਨੂੰ ਆਪਣਾ ਖਜ਼ਾਨਿਆਂ ਚ ਰੱਖਣਾ ਪੈਣਾ। ਤੀਸਰੀ ਉਦਾਹਰਨ ਭਾਈ ਸਾਹਿਬ ਭਾਈ ਗੁਰਦਾਸ ਨੇ ਦਿੱਤੀ, ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ, ਬੋਏ ਸਾਹਿਬ ਵਿਧ ਕਰੇ ਬਿਰਥਾ ਵਿਸਤਾਰ ਜੀ। ਕਹਿੰਦੇ ਬਟ ਦਾ, ਬੋੜ ਦਾ, ਬਟ ਨਾਮੇ ਬੋੜ, ਬੋੜ ਦਾ ਬੀਜ ਕਦੀ ਵੇਖੋ ਤਿਲ ਜਿੰਨਾ ਹੁੰਦਾ, ਜਦੋਂ ਉਹਦੇ ਬੋੜ ਨੂੰ ਗੋਲਾਂ ਲੱਗਦੀਆਂ ਤਾਂ ਫਲ ਜਿਹੜਾ ਉਹਨੂੰ ਗੋਲਾਂ ਕਹਿੰਦੇ ਨੇ, ਇੱਕ ਗੋਲ ਦੇ ਅੰਦਰ ਬੇਰ ਜਿੱਡੀ ਹੁੰਦੀ ਹੈ, ਇੱਕ ਗੋਲ ਦੇ ਅੰਦਰ ਵੀ ਪਤਾ ਨਹੀਂ ਸੈਂਕੜੇ ਬੀਜ ਹੁੰਦੇ ਨੇ। ਕਮਾਲ ਹੈ ਪਰਮਾਤਮਾ ਦੀ ਕੁਦਰਤ ਦੀ ਕਿ ਕਿੱਡੇ ਕਿੱਡੇ ਰੁੱਖ ਨੇ, ਕਿੱਡਾ ਵੱਡਾ, ਸਭ ਤੋਂ ਬੋੜ ਵੱਡਾ ਹੁੰਦਾ ਹੈ, ਪਰ ਉਹਦਾ ਬੀਜ ਇੰਨਾ ਨਿੱਕਾ ਹੈ ਤੇ ਇੱਕ ਨਿੱਕੇ ਜੇ ਬੇਰ ਜਿੰਨੇ ਫਲ ਵਿੱਚ ਕਰੋੜਾਂ ਬੀਜ ਰੱਖੇ ਨੇ। ਫਲ ਤਾਂ ਹੋਰ ਵੀ ਨੇ, ਉਹ ਅੰਬ ਵੀ ਰੁੱਖ ਵੱਡਾ, ਪਰ ਉਹਦੇ ਇੱਕ ਅੰਬ ਵਿੱਚ ਇੱਕ ਹੀ ਫਲ ਹੈ, ਇੱਕ ਹੀ ਬੀਜ ਹੈ ਨਾ, ਗਿਟਕ ਹੈ, ਛੋਟੇ ਛੋਟੇ ਇੱਕ ਇੱਕ ਫਲ ਵਿੱਚ ਇੱਕ ਇੱਕ ਗਿਟਕ ਹੁੰਦੀ, ਕੁਝਾਂ ਚ ਜ਼ਿਆਦੀਆਂ ਹੁੰਦੀਆਂ ਜਿਵੇਂ ਸੇਬ ਹੋ ਗਏ ਜਾਂ ਕੁਝ ਹੋਰ, ਪਰ ਫਿਰ ਵੀ ਬੀਜ ਛੋਟੇ ਨੇ, ਫਲ ਵੱਡਾ ਹੈ, ਤੇ ਉਹਨਾਂ ਦੇ ਰੁੱਖ ਵੀ ਦਰਮਿਆਨੇ। ਪਰ ਕਹਿੰਦੇ ਬੋੜ ਏਡਾ ਵੱਡਾ ਰੁੱਖ ਹੈ, ਉਹਨੂੰ ਨਿੱਕਾ ਜਿਹਾ ਫਲ ਲੱਗਾ, ਬੇਰ ਜਿੱਡਾ ਗੋਲਾ, ਤੇ ਉਹਦੇ ਵਿੱਚ ਵੀ ਜਿਹੜੇ ਬੀ ਨੇ ਉਹ ਹਜ਼ਾਰਾਂ ਨੇ, ਸੈਂਕੜੇ ਨੇ, ਨਿੱਕਾ ਜਿਹਾ ਬੀ ਤਿਲ ਜਿੰਨਾ, ਪਰ ਜਦੋਂ ਉਹਨੂੰ ਧਰਤੀ ਦੇ ਬੀਜਨੇ ਆ ਉਹ ਏਡਾ ਵੱਡਾ ਬੋੜ ਬਣ ਜਾਂਦਾ। ਕਮਾਲ ਹੈ, ਕਹਿੰਦੇ ਇੰਨੇ ਬੋੜ ਦੇ ਇੱਕ ਨਿੱਕੇ ਜੇ ਬੀਜ ਨੇ ਜਦੋਂ ਫਲ ਦੇਣਾ, ਜਦੋਂ ਫਲਨਾ ਤੇ ਏਡਾ ਵੱਡਾ ਹੋ ਜਾਂਦਾ। ਇਹ ਉਦਾਹਰਣਾਂ ਦੇ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਕੀ ਕਹਿੰਦੇ ਨੇ ਵੀ ਇਸੇ ਤਰ੍ਹਾਂ ਜੇ ਕੋ ਸਿੱਖ ਗੁਰੂ ਦੇ ਦਰ ਤੇ ਆ ਕਰਕੇ ਸੇਵਾ ਕਮਾਉਂਦਾ ਹੈ, ਸ਼ਬਦ ਸਿੱਖਦਾ ਹੈ, ਸ਼ਬਦ ਕਮਾਉਂਦਾ ਹੈ, ਸਿਮਰਨ ਕਰਦਾ, ਗੁਰੂ ਦੀ ਖੁਸ਼ੀ ਲੈਂਦਾ, ਭਾਵੇਂ ਤਿਲ ਮਾਤਰ ਲਵੇ, ਘੜੀ ਮਾਤਰ ਲਵੇ, ਪਹਿਰ ਲਵੇ, ਜਿੰਨਾ ਚਿਰ ਉਹ ਮੁਨਾਸਿਬ ਸਮਝੇ ਗੁਰੂ ਕੋਲ ਆ ਕੇ ਬਹੇਗਾ, ਗੁਰੂ ਦੀ ਸੁਣੇਗਾ, ਤੇ ਮਤਾ ਕੋਈ ਸੋਚੇ ਵੀ ਕੋਈ ਫਲ ਹੀ ਨਹੀਂ ਮਿਲਿਆ, ਖਰੇ ਦਾ ਕੀ ਫਲ ਮਿਲੇਗਾ। ਕਹਿੰਦੇ ਜਿਵੇਂ ਹੀਰੇ ਦਾ ਫਲ ਜੋਹਰੀ ਕੋਲ ਜਾ ਕੇ ਮਿਲਦਾ, ਅੱਗੇ ਜਾ ਕੇ ਮਿਲਦਾ,
हुंडी तड़वाया ही फल मिलता है, बोर्ड का बीज बीजिया ही पता लगता है भी किड्डा वड्डा होएगा। जे कोई उंज तली रख दे तो कहे जी ए बड़ा वड्डा रुख छिपिया, लोग हसन गए क्योंकि कहणगे एडा निक्का भी, पर जो बीजिया जाता उदी पता लगता है ना। इसे तरह कहिंदे तैसे गुर बचन सचन गुर सिखन मैं जानी महात्म गए हरिद्वार जी। कहिंदे इसे तरह गुरु दे बचना नू जदों गुरु दे सिखा विच संगत विच बैठ के सिख एकत्र करदा है, एकत्र करन दा अर्थ है मन तो पकड़दा है, मन विच रखदा है, ध्यान रखदा है गुरु दे बचना दा, ते ओ बचन जेड़े ने वाहिगुरु दे घर विच जदों बंदे दी रसाई हुंदी है, पहुंच हुंदी है, अग्गे जांदा है जदों, ते गुरु साहिब जी कहिंदे ओ बचन जेड़े ने एक तिल भी घालिया होवे, गुरु साहिब किसे दा एक तिल घालिया भी कुथाएं नहीं जान देदा, एक तिल नहीं भन्ना घालै, एक तिल मात्र जिन्ना समा भी जे किसे ने सेवा विच सिमरन विच लाया है, पर लाया ओही गल भी सेवा विच सिमरन विच लाया होवे, सेवा रूप विच सिमरन रूप विच अपना ही ना सिमरन करदा रहे उत्थे भी मैं कर रहा मैं कर रहा, अपने ही नहीं मैं नूं वड्डियां करना सेवा करदिया सिमरन, वह फिर घालिया नहीं उते गवाया है। सेवा ते तिल मात्र कीती भी जेड़ी है ना, सिमरन ते तिल मात्र जेड़ा कीता है, दाता जी कहिंदे हरिद्वार हरी दे दर ते वाहिगुरु दे दर ते उदा भी फल मिलता है, उदा भी महात्म मिलता है। तां गुरु साहिब जी कहिंदे अंत खलोया आए, अगे आ जांदा है तुहाडा करम चंगा जे सतगुर अगे घालिया, जेड़ा सतगुर दे अगे आपां घालिया, गुरु दे दर ते सेवा कीती है, गुरु घर दी सेवा कीती है, पोहे ना सकै जमकाल सच्चा रखवालिया, कहिंदे ओह तां आह घालिया है कि उहनूं पो नहीं सकदा, अर्थ है छू नहीं सकता, उन्हू जमकाल जमा दे दूत छू नहीं सकते, जिसने सच्चा रखवालिया, जिदा रखवाला सच्चा वाहिगुरु बन गया, सच्चा गुरु बन गया, गुरु जिदा रखवाला हो जाए, गुरु साहब सच्चे पातशाह जी कहिंदे उहदे वल जम उहदी वाह वल नहीं वेख सकता। पंचम पातशाह जी का बचन असीं पढ़दे हां ना, जिसके सिर उपर तू स्वामी सो दुख कैसा पावै, बोल न जाने माया मद माता, मरना चीत न आवै, मेरे राम राय तू संता का संत तेरे, तेरे सेवक को भौ किछ नाही, जम नहीं आवै नेरे, ओदे नेड़े नहीं आंदे, जो तेरा रंग राते स्वामी, जो तेरे नाम विच रते गए, तिनका जन्म मरण दुख नासा, उन्हां दा जन्म मरण मिट जांदा है नस जांदा है, उन्हां दी जीवन दे अंदर कोई भौ नहीं रह जांदा, कोई उन्हां दे जीवन अंदर संकट नहीं रह जांदा, क्योंकि सच्चा रखवाला सच्चा उन्हां दा रखवाला बन जांदा है। वो पहला भी उन्हां नूं डोलन नहीं दिंदा ते अगे भी नहीं डोलन दिंदा, औखी घड़ी ना देखण देई, अपना बिरध संभाले, हाथ दे रख है अपने को, सास सास प्रत पाले, प्रभ स्यो लाग रहो मेरा चीत, आद अंत प्रभ सदा सहाई, धन हमारा मीत, वो मित्र बन जाता है, कहिंदे धन है मेरा मित्र जेड़ा हर वक्त मेरी मदद करता है, मित्र तो उही है ना, मित्र दा दा मतलब ही है जेड़ा हर वक्त तुहाडे नाल खलोता है, तुहाडे दुख विच तुहाडे सुख विच, ते कहिंदे मेरा गुरु मित्र बन गया है, मैं उन्हूं धन कहना, धन है मेरा मित्र जेड़ा हर वक्त मेरे लिए खलोता होया है। दतार पिता जी कहिंदे पोहे ना सकै जमकाल सच्चा रखवालिया, उन्हां नूं पोह नहीं सकदा, जम जिन्हां दा राखा सच्चा सतगुरु हो जांदा है, परमेश्वर हो जांदा है, जम लज्जाए कर भागा, लज्जा खा के शर्मशार होके डर के उत्थों भज जांदा है जिथे वाहिगुरु दे प्यारे ते वाहिगुरु की कीर्ति वसदी है, जिथे परमात्मा की कीर्ति हुंदी है ते कीर्ति करन वाले हुंदे ने, जिथे दतार जी कहिंदे उत्थे परमात्मा दे प्यारियां दे नेड़े भी नहीं आउंदे, ऐसी उन्हां ते कृपा हो जांदी है। गुर साखी जोत जगाए दीवा बालिया, गुर साखी गुरु दी साखी, गुरु दी साखी गुरु दा ज्ञान, गुरु दा उपदेश, गुरु उपदेश नूं जिन्ने अपने हिरदे विच जगा लिया दीवे दी तरह, हुण जिन्ना चिर जगेगा ना दीवा उन्ना चिर भावें पिया होया, दीवे विच तेल है बत्ती है दीवा बणिया पिया भी अपने थां ते है, पर जे बुझिया उहनूं अग ही नहीं लगी, अग नहीं लाई उन्हूं, माचिस नहीं बाली, तां उह कोई मकसद नहीं हल करेगा, कोई मकसद नहीं हल करेगा, उह रोशनी जदों रोशनी बालांगे उहदे बत्ती दे नाल अगन लावांगे तां ही उह जगेगा ना, बलेगा तां ही रोशनी देगा। दीवा बले अंधेरा जाए, आपां पढ़ने बाणी विच भी दीवा बलन तों बाद हनेरा जांदा है,
ਤੇ ਜਿੱਥੇ ਬਲੇਗਾ ਉੱਥੋਂ ਹਨੇਰਾ ਗਾਇਬ ਹੋ ਜਾਏਗਾ। ਇਸੇ ਤਰ੍ਹਾਂ ਗੁਰਸਾਖੀ ਦੀ ਜਿਹੜੀ ਗੁਰੂ ਉਪਦੇਸ਼ ਦੀ ਜੋਤ ਹੈ ਉਹ ਕਿੱਥੇ ਬਲਣੀ ਹੈ? ਜੋਤਾਂ ਬਾਹਰ ਤਾਂ ਬਾਲਣ ਵਾਲੇ ਬੜੇ ਮਿਲ ਜਾਣਗੇ, ਕਈ ਜੋਤਾਂ ਬਲਦੀਆਂ ਬਾਹਰ, ਅਸੀਂ ਜੋਤਾਂ ਬਾਲਦੇ ਵੀ ਹਾਂ, ਪਰ ਦਤਾਰ ਜੀ ਕਹਿੰਦੇ ਜਿਹੜੀ ਜੋਤ ਬਾਲਣੀ ਹੈ ਉਹ ਕਿਹੜੀ ਹੈ? ਉਹ ਅੰਦਰ ਬਾਲਣੀ, ਆਪਣੇ ਅੰਦਰ ਘੱਟ ਅੰਦਰ ਜੋਤ ਜਗਾਣੀ ਹੈ। ਗੁਰੂ ਸ਼ਬਦ ਤੇਰੇ ਅੰਦਰ ਬਲੇ, ਤੇਰੇ ਅੰਦਰ ਜਗੇ, ਸਤਿਗੁਰੂ ਸ਼ਬਦ ਉਜਾਰੋ ਦੀਪਾ, ਬਲਦਾ ਹੋਇਆ ਦੀਵਾ ਗੁਰੂ ਦਾ ਸ਼ਬਦ, ਪਰ ਆਪਣੇ ਅੰਦਰ ਰੱਖ ਤਾਂ ਸੀ, ਜਿੱਥੇ ਰਹੇਗਾ ਉੱਥੇ ਰੋਸ਼ਨੀ ਕਰੇਗਾ ਨਾ। ਦੀਵੇ ਦਾ ਤੇ ਸੁਭਾਅ ਹੈ, ਉਹਦਾ ਕੋਈ ਆਪਣਾ ਮੁਕਾਮ ਨਹੀਂ ਹੁੰਦਾ, ਦੀਵੇ ਦਾ ਕੋਈ ਧਰਮ ਨਹੀਂ ਹੁੰਦਾ। ਕੋਈ ਕਹੇ ਵੀ ਇਹ ਮੁਸਲਮਾਨਾਂ ਦਾ ਦੀਵਾ, ਹਿੰਦੂਆਂ ਦਾ ਦੀਵਾ, ਇਹ ਈਸਾਈਆਂ ਦਾ ਦੀਵਾ, ਦੀਵਾ ਦੀਵਾ ਹੈ। ਉਹ ਜਿੱਥੇ ਵੀ ਜਲੇਗਾ ਬਲੇਗਾ ਉੱਥੋਂ ਹੀ ਹਨੇਰਾ ਗਾਇਬ ਕਰੇਗਾ। ਇਸੇ ਤਰ੍ਹਾਂ ਗੁਰੂ ਉਪਦੇਸ਼, ਗੁਰੂ ਬਚਨ ਸ਼ਬਦ, ਉਹ ਇਹ ਨਹੀਂ ਕਹੇਗਾ ਵੀ ਕੋਈ ਸਿੱਖ ਕਹੇ ਵੀ ਗੁਰੂ ਦਾ ਸ਼ਬਦ ਮੇਰੇ ਲਈ ਹੈ, ਮੈਂ ਹੀ ਪੜਾਂਗਾ ਤੇ ਮੇਰਾ ਹੀ ਹਨੇਰਾ ਦੂਰ ਹੋਏਗਾ, ਦੂਜੇ ਲਈ ਹਨੇਰਾ ਕਾਇਮ ਹੋ ਜਾਏਗਾ। ਨਹੀਂ, ਸ਼ਬਦ ਸ਼ਬਦ ਹੈ, ਉਹ ਜਿਸ ਵੀ ਹਿਰਦੇ ਵਿੱਚ ਬਲ ਜਾਏ, ਜਿਸ ਵੀ ਹਿਰਦੇ ਵਿੱਚ ਟਿਕ ਜਾਏ, ਉੱਥੋਂ ਹਨੇਰਾ ਗਾਇਬ ਹੋ ਜਾਏਗਾ, ਅਗਿਆਨਤਾ ਤਾਂ ਮਿਟ ਜਾਏਗਾ। ਇਸ ਕਰਕੇ ਦੀਵੇ ਨੂੰ ਅੰਦਰ ਬਾਲੀਏ, ਘੱਟ ਦੇ ਅੰਦਰ ਬਾਲੀਏ, ਹਿਰਦੇ ਵਿੱਚ ਬਾਲੀਏ। ਜਦੋਂ ਬਲੇਗਾ ਫਿਰ ਅਗਿਆਨਤਾ ਮਿਟ ਜਾਏਗੀ, ਤਮ ਨਿਕਲ ਜਾਏਗਾ, ਹੰਕਾਰ ਨਿਕਲ ਜਾਏਗਾ, ਮਮਤਾ ਮੋਹ ਨਿਕਲ ਜਾਏਗੀ। ਪਰ ਜਿਨ੍ਹਾਂ ਦੇ ਕੋਲ ਇਹ ਸਮਝ ਨਹੀਂ, ਉਹ ਹੱਥ ਵਿੱਚ ਦੀਵਾ ਰੱਖ ਕੇ ਵੀ ਡਿੱਗ ਪੈਂਦੇ। ਦੀਵਾ ਬਾਲਿਆ, ਬਾਲ ਕੇ ਦੀਵਾ ਆਪਾਂ ਰਾਹ ਵਹਿੰਦੇ ਹਾਂ ਨਾ, ਪਰ ਜੇ ਕੋਈ ਬੰਦਾ ਹੱਥ ਤੇ ਦੀਵਾ ਰੱਖ ਕੇ ਫਿਰ ਵੀ ਖੂਹ ਚ ਡਿੱਗ ਜਾਏ, ਉਹਨੂੰ ਕੀ ਆਖਾਂਗੇ? ਬਾਬਾ ਕਬੀਰ ਜੀ ਨੇ ਆਖਿਆ, ਬੰਦੇ ਕੋਲ ਗੁਰੂ ਦੀ ਬਾਣੀ ਹੋਵੇ, ਸੇਵਾ ਹੋਵੇ, ਸਿਮਰਨ ਹੋਵੇ, ਚੰਗੇ ਗੁਣ ਹੋਣ, ਪਰ ਫਿਰ ਬੰਦਾ ਬੁਰਾਈਆਂ ਵਿੱਚ ਡਿੱਗਦਾ ਜਾ ਰਿਹਾ, ਦਾ ਮਤਲਬ ਕੀ ਹੈ? ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸਲਾਤ। ਕੁਸਲਾਤ ਕਹਿੰਦੇ ਕੀ ਸਿਆਣਪ ਹੈ, ਕੀ ਚਲਾਕੀ ਹੈ ਬੰਦਿਆ ਤੇਰੀ, ਤੂੰ ਆਪਣੇ ਆਪ ਨੂੰ ਸਾਰੀ ਦੁਨੀਆਂ ਤੋਂ ਸਮਝਦਾਰ ਮੰਨਣਾ, ਪਰ ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰ ਹੈ। ਹੱਥ ਵਿੱਚ ਦੀਵਾ ਲੈ ਕੇ ਖੂਹ ਚ ਡਿੱਗਣ ਡਿਆ, ਕਿਸੇ ਕੋਲ ਦੀਵਾ ਨਾ ਹੋਵੇ, ਕਿਸੇ ਕੋਲ ਅੱਖਾਂ ਦੀ ਰੋਸ਼ਨੀ ਨਾ ਹੋਵੇ, ਉਹ ਡਿੱਗ ਜਾਏ ਤੇ ਬੰਦਾ ਹਮਦਰਦੀ ਵੀ ਕਰਦਾ ਵੀ ਵਿਚਾਰੇ ਕੋਲ ਰੋਸ਼ਨੀ ਸੀ, ਹਨੇਰਾ ਸੀ, ਵੇਖਿਆ ਨੀ ਉਹਨੇ। ਪਰ ਕਹਿੰਦੇ ਜਿਹਦੇ ਕੋਲ ਦੀਵਾ ਸੀ, ਜਿਹਦੇ ਸਿਰ ਤੇ ਇਹ ਜ਼ਿੰਮੇਵਾਰੀ ਸੀ ਕਿ ਉਹਨੇ ਆਪ ਵੀ ਬਚਣਾ ਸੀ ਡਿੱਗਣ ਤੋਂ ਤੇ ਆਪਣੇ ਕਾਫਲੇ ਨੂੰ ਵੀ ਬਚਾਉਣਾ ਸੀ, ਪਰ ਉਹ ਆਪ ਹੀ ਡਿੱਗ ਗਿਆ। ਤੇ ਫਿਰ ਜਦੋਂ ਕਾਫਲੇ ਦਾ ਸਰਦਾਰ ਹੀ ਉੱਜੜ ਜਾਏ ਜਾਂ ਲੁੱਟਿਆ ਜਾਏ ਤੇ ਫਿਰ ਕਾਫਲਾ ਕਿੱਥੇ ਬਚਦਾ ਹੈ? ਇਸੇ ਕਰਕੇ ਜਦੋਂ ਕੌਮਾਂ ਦੇ ਸਰਦਾਰ ਵਿਕਣੇ ਸ਼ੁਰੂ ਹੋ ਜਾਣ, ਆਪਣੇ ਆਪ ਨੂੰ ਵੱਡੇ ਆਖਣ ਵਾਲੇ, ਧਰਮੀ ਅਖਵਾਉਣ ਵਾਲੇ ਆਪਣੇ ਆਪ ਨੂੰ ਵਿਕਾਰਾਂ ਵਿੱਚ ਡਿੱਗ ਜਾਣ, ਤੇ ਫਿਰ ਉੱਥੇ ਕੌਮਾਂ ਕਿੱਥੇ ਬਚਦੀਆਂ ਨੇ, ਇਨਸਾਨੀਅਤ ਕਿੱਥੇ ਬਚਦੀ ਹੈ? ਕਿਉਂਕਿ ਉਹਦੇ ਪਿੱਛੇ ਲੱਗੀ ਹੁੰਦੀ ਹੈ, ਉਹਦੇ ਸੁਭਾਅ ਪਿੱਛੇ ਚੱਲਦੀ ਹੈ, ਤੇ ਉਹਦੇ ਅਨੁਸਾਰ ਉਹ ਵੀ ਖੂਹ ਵਿੱਚ ਡਿੱਗਦੇ ਹੈ। ਲੋਕਾਂ ਦੀ ਤਾਂ ਕਿਸੇ ਵਿਦਵਾਨ ਨੇ ਕਿਹਾ, ਲੋਕਾਂ ਕੀ ਭੇਡਾ ਚਾਲ, ਚਲਤੇ ਕੇ ਪਛ ਹੈ ਚੱਲੇ। ਕਹਿੰਦੇ ਤੇ ਭੇਡਾ ਚਾਲ ਹੈ, ਤੁਰਦੇ ਦੇ ਪਿੱਛੇ ਤੁਰਦੇ ਨੇ, ਨੀ ਬਹਿੰਦੇ ਵੀ ਜਾ ਕਿੱਧਰ ਨੂੰ ਰਿਹਾ, ਖੂਹ ਵੱਲ ਜਾ ਰਿਹਾ, ਖਾਈ ਵੱਲ ਜਾ ਰਿਹਾ, ਕਿੱਧਰ ਜਾ ਰਿਹਾ, ਇਹ ਨਹੀਂ ਮਤਲਬ। ਬਸ ਭੀੜ ਵੇਖੀ ਤੇ ਤੁਰ ਪਵੋ, ਜਿਵੇਂ ਭੇਡਾਂ ਦਾ ਅੱਜੜ ਤੁਰਦਾ, ਕਹਿੰਦੇ ਇਸ ਤਰ੍ਹਾਂ ਤੁਰ ਪੈਂਦੇ ਨੇ, ਭਾਵੇਂ ਉਹ ਖੂਹ ਚ ਡੇਗਦੇ ਅੱਗੇ ਜਾ ਕੇ। ਇਹ ਸਮਝਣਾ ਹੀ ਨੀ ਤੁਰਨ ਤੋਂ ਪਹਿਲਾਂ, ਇਹ ਤੇ ਭੇਡਾਂ ਦੇ ਕੰਮ ਨੇ, ਇਹ ਤੇ ਇੱਜੜਾਂ ਦਾ ਕੰਮ ਹੈ ਵੀ ਤੁਰੀਆਂ ਜਾ ਰਹੀਆਂ ਜਿੱਧਰ ਨੂੰ ਚੱਲੀ ਜਾਂਦੇ, ਬੰਦੇ ਦਾ ਮਨੁੱਖ ਦਾ ਇਹ ਕੰਮ ਨਹੀਂ। ਉਹ ਤਾਂ ਵੇਖਦਾ, ਉਹ ਭੀੜ ਨਹੀਂ ਵੇਖਦਾ, ਉਹ ਵਿਵੇਕ ਨਾਲ ਵੇਖਦਾ ਵੀ ਇਹ ਕਿੱਧਰ ਜਾ ਰਿਹਾ, ਇਹ ਕਾਰਵਾ ਕਿੱਧਰ ਜਾ ਰਿਹਾ, ਉਜਾੜੇ ਵਾਲੇ ਪਾਸੇ ਜਾ ਰਿਹਾ ਤੇ ਮੈਂ ਕਿਉਂ ਜਾਵਾਂ? ਮੈਂ ਤੇ ਉਸ ਰਾਹ ਤੇ ਤੁਰਨਾ ਜਿੱਥੋਂ ਬਚਾਅ ਹੋਵੇ, ਭਾਵੇਂ ਮੈਂ ਇਕੱਲਾ ਹੀ ਤੁਰਾਂ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਨ੍ਹਾਂ ਆਪਣੇ ਅੰਦਰ ਗੁਰੂ ਪਿਆਰ ਦਾ, ਗੁਰੂ ਗਿਆਨ ਦਾ ਦੀਵਾ ਬਾਲ ਲਿਆ, ਉਹਨਾਂ ਨੂੰ ਤਾਂ ਫਿਰ ਜਮ ਵੀ ਲੁੱਟ ਨਹੀਂ ਸਕਦੇ, ਵਿਕਾਰ ਵੀ ਲੁੱਟ ਨਹੀਂ ਸਕਦੇ। ਉਹ ਗੁਰੂ ਦੀ ਕਿਰਪਾ ਸਦਕਾ, ਗੁਰੂ ਗਿਆਨ ਦੇ ਬਦੌਲਤ ਜਿਹੜਾ ਹੈ ਉਹ ਇਹਨਾਂ ਤੋਂ ਬਚ ਜਾਂਦੇ ਨੇ, ਇਹਨਾਂ ਨੂੰ ਪੋਹ ਨਹੀਂ ਸਕਦੇ, ਉਹਨਾਂ ਤੋਂ ਬਚਾਅ ਕਰ ਲੈਂਦੇ ਨੇ ਆਪਣਾ। ਪਰ ਜਿਹੜੇ ਹਿਰਦੇ ਤੇ ਘੱਟ ਦੇ ਅੰਦਰ ਦੀਵਾ ਨਹੀਂ ਜਗਦਾ, ਜਾਂ ਜਿਨ੍ਹਾਂ ਨੇ ਹੱਥ ਚ ਜਗਾ ਕੇ ਵੀ ਅੱਖਾਂ ਬੰਦ ਕੀਤੀਆਂ, ਗੁਰੂ ਸਾਹਿਬ ਨੇ ਉਹਨਾਂ ਨੂੰ ਮਨਮੁਖ ਕਿਹਾ। ਮਨਮੁਖ ਵਿਣ ਨਾਵੈ ਕੂੜਿਆਰ, ਕਹਿੰਦੇ ਜਿਨ੍ਹਾਂ ਦੇ ਅੰਦਰ ਵਿਣ ਨਾਵੈ, ਗਿਆਨ ਨਹੀਂ, ਸੋਝੀ ਨਹੀਂ, ਉਹ ਕੂੜਿਆਰ ਨੇ, ਉਹ ਝੂਠੇ ਨੇ। ਬਾਹਰੋਂ ਭਾਵੇਂ ਕਿੰਨੇ ਵੀ ਸੱਚੇ ਬਣੇ ਹੋਣ, ਉਹ ਫਿਰੈ ਬੇਤਾਲਿਆ। ਬੇਤਾਲਾ ਸ਼ਬਦ ਬਾਣੀ ਵਿੱਚ ਬੜਾ ਆਇਆ, ਵੈਸੇ ਰਾਗ ਨਾਲ ਸੰਬੰਧਿਤ ਹੁੰਦਾ ਵੀ ਜਦੋਂ ਤਾਲ ਵੱਜਦਾ, ਜਿਹੜਾ ਰਾਗ ਦੇ ਨਾਲ ਨਾ ਵੱਜੇ, ਤਾਲ ਤੋਂ ਬਾਹਰਾ ਹੋ ਜਾਏ। ਪਰ ਅਸਲ ਵਿੱਚ ਬੇਤਾਲ ਜਿਹੜਾ ਹੈ ਬੁਰੀਆਂ ਆਤਮਾਵਾਂ ਨੂੰ ਕਿਹਾ ਜਾਂਦਾ, ਉਹ ਕਿਉਂਕਿ ਉਹਨਾਂ ਦਾ ਅੰਦਰ ਮਰਿਆਦਾ ਨਹੀਂ ਨਾ ਰਹਿੰਦੀ। ਤਾਲ ਦਾ ਅਰਥ ਹੈ ਮਰਿਆਦਾ ਵਿੱਚ ਰਹਿਣਾ, ਸੰਗੀਤ ਦਾ ਅਰਥ ਹੈ ਮਰਿਆਦਾ ਵਿੱਚ ਰਹਿਣਾ।
ਤੇ ਤਾਲ ਦੇ ਵਿੱਚ ਸਰੀਰ ਦੇ ਵਿੱਚ ਅਸੀਂ ਹਾਂ, ਸਰੀਰ ਦੀ ਮਰਿਆਦਾ ਹੈ। ਪਰ ਜਦੋਂ ਕੋਈ ਸਰੀਰ ਤੋਂ ਬਾਹਰਾ ਹੋ ਜਾਂਦਾ ਉਹ ਬੇਤਾਲਾ ਹੋ ਜਾਂਦਾ, ਉਹਦੀ ਕੋਈ ਮਰਿਆਦਾ ਨਹੀਂ ਰਹਿੰਦੀ। ਬੁਰੀਆਂ ਆਤਮਾਵਾਂ ਨੂੰ ਬੇਤਾਲੀਆਂ ਕਿਹਾ ਹੈ, ਬੇਤਾਲ ਹੈ। ਤੇ ਗੁਰੂ ਸਾਹਿਬ ਨੇ ਕਿਹਾ ਉਹ ਵੀ ਫਿਰ ਫਿਰਿਆ ਬੇਤਾਲਿਆ, ਉਹ ਵੀ ਇਸੇ ਤਰ੍ਹਾਂ ਫਿਰਦੇ ਨੇ ਜਿਵੇਂ ਭਟਕੀਆਂ ਹੋਈਆਂ ਆਤਮਾ ਫਿਰਦੀਆਂ ਨੇ ਨਾ, ਜਿਨ੍ਹਾਂ ਦੇ ਕੋਲ ਗੁਰੂ ਗਿਆਨ ਨਹੀਂ, ਗੁਰੂ ਸੋਝੀ ਨਹੀਂ, ਉਹ ਕੁੜਿਆਰ ਹੋ ਕੇ ਝੂਠੇ ਹੋ ਕਰਕੇ ਰਹਿੰਦੇ ਸਰੀਰ ਚ ਨੇ, ਪਰ ਇਸ ਤਰ੍ਹਾਂ ਫਿਰਦੇ ਨੇ ਜਿਵੇਂ ਬੇਤਾਲੇ ਫਿਰਦੇ ਨੇ, ਜਿਨ੍ਹਾਂ ਦੀ ਕੋਈ ਪੁੱਛ ਪੜਤਾਲ ਨਹੀਂ। ਧੱਕੇ ਨਾਲ ਹੀ ਪਸ਼ੂ ਮਾਨਸ ਚੰਮ ਪਲੇਟੇ, ਕਹਿੰਦੇ ਹੈ ਮਾਨਸ, ਮਾਨਸ ਦਾ ਚੰਮ ਹੈ ਪਸ਼ੂ, ਮਾਨਸ ਚੰਮ ਪਲੇਟੇ, ਪਰ ਉਹਨਾਂ ਤੇ ਚੰਮ ਪਸ਼ੂਆਂ ਦਾ ਨਹੀਂ ਲੱਗਾ, ਉਹਨਾਂ ਤੇ ਚੰਮ ਜਿਹੜਾ ਹੈ ਉਹ ਬੰਦਿਆਂ ਵਾਲੇ ਲੱਗਾ। ਸਰੀਰ ਦੀ ਤਵਚਾ ਮਨੁੱਖਾਂ ਵਾਲੀ ਹੋਈ ਹੈ, ਸ਼ਕਲ ਵੀ ਮਨੁੱਖਾਂ ਵਾਲੀ ਹੈ, ਪਰ ਕਰਮ ਨਹੀਂ ਮਨੁੱਖਾਂ ਵਾਲੇ। ਜਿਹੜੇ ਅਕਸਰ ਅਸੀਂ ਸ਼ਬਦ ਪੜ੍ਹਦੇ ਹਾਂ ਕਰਤੂਤ ਪਸ਼ੂ ਕੀ ਮਾਨਸ ਜਾਤ, ਕਿ ਜਾਤ ਮਾਨਸਾਂ ਦੀ ਹੈ ਪਰ ਕਰਤੂਤ ਨਹੀਂ ਮਾਨਸ ਵਾਲੀ, ਕਿਉਂਕਿ ਮਾਨਸ ਦੀ ਕਰਤੂਤ ਤੇ ਸੀ ਵੀ ਮਾਨਸ ਪਰਉਪਕਾਰੀ ਹੈ, ਸੱਚ ਨਾਲ ਜੁੜਨ ਵਾਲਾ ਹੈ, ਨੇਕੀਆਂ ਨਾਲ ਜੁੜਨ ਵਾਲਾ ਹੈ, ਪਰਉਪਕਾਰ ਨਾਲ ਜੁੜਨ ਵਾਲਾ ਹੈ। ਪਸ਼ੂ ਮਾਨਸ ਚੰਮ ਪਲੇਟੇ ਅੰਦਰੋਂ ਕਾਲਿਆ, ਕਹਿੰਦੇ ਉਹ ਅੰਦਰੋਂ ਚੰਮ, ਪਸ਼ੂ ਬਾਹਰੋਂ ਕਾਲਾ ਹੁੰਦਾ ਹੈ, ਪਰ ਕਹਿੰਦੇ ਜਿਹੜੇ ਅੰਦਰ ਦੇ ਕਾਲੇ ਨੇ ਉਹ ਸਰੀਰ ਕਰਕੇ ਭਾਵੇਂ ਮਨੁੱਖ ਦੀ ਚਮੜੀ ਵਿੱਚ ਰਹਿੰਦੇ ਨੇ, ਪਰ ਅਸਲ ਵਿੱਚ ਉਹ ਮਨੁੱਖ ਨਹੀਂ, ਉਹ ਪਸ਼ੂ ਹੀ ਨੇ, ਪਰ ਉਹਨਾਂ ਨੂੰ ਸਿੰਘ ਪੂਛ ਨਹੀਂ ਹੈ, ਉਹ ਜਿਹੜੇ ਪਸ਼ੂਆਂ ਵਰਗੇ ਕਰਮ ਨੇ ਉਹਨਾਂ, ਜਿਨ੍ਹਾਂ ਕੋਲ ਗਿਆਨ ਨਹੀਂ ਨਾ। ਭਰਥਰ ਜੋਗੀ ਨੇ ਵੈਰਾਗ ਸ਼ਤਕ ਵਿੱਚ ਜਿਹੜਾ ਇੱਕ ਸਲੋਕ ਕਿਹਾ, ਉਹ ਕਿਹਾ ਜਿਹੜੇ ਮਨੁੱਖ ਨੂੰ ਜਿਸ ਮਾਨਸ ਨੂੰ ਸੱਚ ਦਾ ਗਿਆਨ ਨਹੀਂ ਉਹ ਪਸ਼ੂ ਸਮਾਨ ਹੈ। ਫਰਕ ਕੀ ਹੈ ਕਹਿੰਦੇ, ਬਸ ਇੰਨਾ ਕੋ ਫਰਕ ਹੈ ਕਿ ਪਸ਼ੂ ਦੇ ਸਿੰਘ ਤੇ ਪੂੰਛ ਹੁੰਦੀ ਹੈ, ਗਿਆਨ ਹੀ ਨੇ ਮਨੁੱਖ ਦੇ ਅੰਦਰ ਕੋਲ ਪਸ਼ੂ ਵਾਲੀਆਂ ਸਾਰੇ ਔਗਣ ਗੁਣ ਹੁੰਦੇ ਨੇ, ਪਰ ਉਹਨਾਂ ਨੂੰ ਸਿੰਘ ਪੂੰਛ ਨਹੀਂ ਹੁੰਦੇ। ਉਹ ਸਮਝੋ ਸਿੰਘਾਂ ਤੋਂ ਵਹੀਣੇ, ਪੂੰਛ ਤੋਂ ਵਹੀਣੇ ਪਸ਼ੂ ਹੀ ਹਨ, ਪਰ ਮਾਨਸ ਦੇ ਰੂਪ ਵਿੱਚ ਹਨ। ਸਭੋ ਵਰਤੈ ਸੱਚ, ਸੱਚੇ ਸ਼ਬਦ ਨਿਹਾਲਿਆ, ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਹੋ ਗਈ, ਸੱਚ ਨਾਲ ਜੁੜ ਗਏ, ਸਭ ਪਾਸੇ ਉਸ ਵਾਹਿਗੁਰੂ ਦਾ ਹੁਕਮ ਵਰਤਦਾ ਹੈ, ਸੱਚ ਹੁਕਮ ਰੂਪ ਵਿੱਚ ਵਰਤਦਾ ਹੈ, ਸ਼ਬਦ ਨਾਲ ਜਿਹੜੇ ਜੁੜ ਗਏ ਉਹ ਨਿਹਾਲ ਹੋ ਜਾਂਦੇ ਨੇ। ਨਾਨਕ ਨਾਮ ਨਿਧਾਨ ਹੈ ਪੂਰੇ ਗੁਰ ਦਿਖਾਲਿਆ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਹੇ ਨਾਨਕ ਆਖ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਿਧਾਨ ਹੈ, ਖਜ਼ਾਨਾ ਹੈ, ਬੇਸ਼ਕੀਮਤੀ ਖਜ਼ਾਨਾ ਹੈ। ਜਿਹੜੇ ਗੁਰੂ ਦੇ ਨਾਲ ਜੁੜ ਕੇ ਕਾਲ ਕਮਾਈ ਕਰਦੇ ਨੇ ਨਾ, ਉਹਨਾਂ ਦੀ ਮਸ਼ਕਤ ਨੂੰ ਗੁਰੂ ਕੁਥਾਏ ਨਹੀਂ ਜਾਣ ਦਿੰਦਾ, ਗੁਰੂ ਉਹਨਾਂ ਦੀ ਮਸ਼ਕਤ ਦਾ ਉਹਨਾਂ ਨੂੰ ਦਿੰਦਾ ਹੈ। ਪੂਰਾ ਗੁਰ ਵਿਖਾਲਿਆ, ਆਪਣਾ ਦਰ ਵਿਖਾਂਦਾ ਹੈ, ਗੁਰੂ ਬਖਸ਼ਿਸ਼ ਉਹਨਾਂ ਨੂੰ ਦਿਸਦੀ ਹੈ, ਗੁਰੂ ਦੀ ਨਜ਼ਰ ਉਹਨਾਂ ਤੇ ਵਾਪਰਦੀ ਉਹਨਾਂ ਨੂੰ ਪ੍ਰਤੀਤ ਹੁੰਦੀ ਹੈ, ਜਿਹੜੇ ਗੁਰੂ ਦੀ ਕਿਰਪਾ ਸਦਕਾ ਸੇਵਾ ਤੇ ਸਿਮਰਨ ਦੇ ਨਾਲ ਜੁੜ ਜਾਂਦੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਵੀ ਆਪਣੇ ਅੰਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਨ ਜੀ। ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਸਮੂਹ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਆਓ, ਪਿਆਰ ਸਹਿਤ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਅਤੇ ਉਹਨਾਂ ਦੇ ਜਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲਣਾ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਏ ਵਾਹ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਹੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸ ਸਿੰਘ ਹੋਈ ਸਹਾਏ ਅਰਜਨ ਹਰ ਗੋਬਿੰਦਨੋ ਸਿਮਰੋਂ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਕਰਨਾਉਣ ਦੇ ਆਵੇ ਧਾਏ ਸਭ ਥਾਈਂ ਹੋਏ ਸਹਿਦਸਮਾ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਸਹਿਦਸਾ ਪਾਤਸ਼ਾਹੋਂ ਕੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠਵੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੋਹਾਂ ਯਾਰਾਂ ਨਾਲ ਚਰਾਏ ਗਏ ਚਰਖੜੀਆਂ ਤੇ ਚੜੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਨਿਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਭਾਹੀ ਇਹਨਾਂ ਸਿੰਘਾਂ ਸਿੰਘਣੀਆਂ ਭੁਚੰਗਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਹਾ ਹੈ ਦੇਖ ਦੇਖ ਪਤਾ ਵਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਆਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀ ਮਾਂ ਮਤ ਉੱਚੀ ਮਤ ਪੱਧਰਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਕਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹੀਰ ਮਾਣਿਆਂ ਕੇ ਮਾਣ ਸਤਿਗੁਰੂ ਜੀ ਨਤਾਣਿਆਂ ਕੇ ਤਾਣ ਸਤਿਗੁਰੂ ਜੀ ਨੇ ਪੋਟਿਆਂ ਦੀ ਓਟ ਧੰਨ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਇਸ ਵੇਲੇ ਆਪ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਅਤੇ ਆਪ ਜੀ ਦੇ ਮਿਹਰਾਂ ਦਾ ਸਦਕਾ ਹੈ ਪਾਤਸ਼ਾਹ ਜੀ ਆਪ ਜੀਆਂ ਨੇ ਬਖਸ਼ਿਸ਼ ਕੀਤੀ ਦਾ ਤਾਰ ਜੀਓ ਆਪ ਜੀ ਦੀ ਕਿਰਪਾਲਤਾ ਦੇ ਨਾਲ ਸਿੱਖ ਗੁਰਦੁਆਰਾ ਸੈਨੋ ਜੀ ਦੀਆਂ ਸਮੂਹ ਸੰਗਤਾਂ ਵੱਲੋਂ ਦਾ ਤਾਰ ਜੀਓ ਪਿਆਰੇ ਭਾਈ ਦਇਆ ਸਿੰਘ ਜੀ ਦੀ ਜਨਮ ਦਿਹਾੜਾ ਮਨਾਉਂਦੇ ਹੋਏ ਦਾਤਾਰ ਜੀਓ ਇਹਨਾਂ ਮਹਾਨ ਖੁਸ਼ੀਆਂ ਜੁੜਦੇ ਰਾਤਰੀ ਦੇ ਸੁੰਦਰ ਦੀਵਾਨ ਸਜਾਏ ਸਜੇ ਦੀਵਾਨਾਂ ਅੰਦਰ ਆਰਤੀ ਆਰਤਾ ਸ਼ਬਦ ਕੀਰਤਨ ਉਪਰੰਤ ਕਥਾ ਵਿਚਾਰ ਇਤਿਹਾਸਕ ਵਿਚਾਰਾਂ ਉਪਰੰਤ ਇਲਾਹੀ ਬਾਣੀ ਦੇ ਕੀਰਤਨ ਹੋਏ ਦਾਤਾ ਜੀਓ ਕੀਰਤਨ ਕਰਦਿਆਂ ਬਾਣੀ ਪੜ੍ਹਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਦਾਸਾਂ ਪਾਸੋਂ ਬੇਅੰਤ ਬੇਅੰਤ ਪ੍ਰਕਾਰ ਦੀਆਂ ਫੁੱਲਾਂ ਹੋ ਗਈਆਂ ਹੋਣਗੀਆਂ ਪਾਤਸ਼ਾਹ ਜੀ ਆਪਣੇ ਅਣਜਾਣ ਵਿੱਚ ਜਾਣ ਕਰਕੇ ਬਖਸ਼ ਲੈਣਾ ਜੀਓ ਅੱਗੇ ਨੂੰ ਸਮਤ ਬਖਸ਼ਣੀ ਗੁਰਬਾਣੀ ਪੜ੍ਹੀ ਸੁਣੀ ਦਾ ਭਾਵ ਸਰਬਸਾਧ ਸੰਗਤ ਦੇ ਹਿਰਦੇ ਦੇ ਜਸਾਉਣ ਅੰਦਰ ਆਈ ਸਰਬਸਾਧ ਸੰਗਤ ਦੀ ਹਾਜ਼ਰੀ ਕੀਤੇ ਤਿਲ ਫੁੱਲ ਭੇਟਾ ਪ੍ਰਵਾਨ ਕਰਨੇ ਜੀ ਆਪਣੇ ਦਰੋਂ ਕਰੋਨਾਮ ਦਾਨ ਗੁਰਸਿੱਖੀ ਜੀਵਨ ਭਰੋਸਾ ਦਾਨ ਬਖਸ਼ਣਾ ਕਾਰਜ ਰਾਸ ਕਰਨੇ ਇਸੇ ਤਰ੍ਹਾਂ ਪਿਆਰਿਆਂ ਦੇ ਦਾਤਾਰ ਜੀ ਉਹ ਜਨਮ ਦਿਹਾੜੇ ਮਨਾਉਣ ਦਾ ਚਾਹ ਉਦੋਂ ਬਖਸ਼ਣਾ ਤਾਂ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਉਦੋਂ ਬਖਸ਼ਣਾ ਪਿਆਰੀ ਪਿਆਰੀ ਸਿੱਖੀ ਬਖਸ਼ ਕਰਕੇ ਨਿਵਾਜਣਾ ਨਾਮ ਦੀਆਂ ਦਾਤਾਂ ਬਖਸ਼ਣੇ ਚੜ੍ਹਦੀ ਕਲਾ ਬਖਸ਼ਣੀ ਦਾਤਾਰ ਜੀ ਉਹ ਸੰਗਤਾਂ ਆਪੋ ਆਪਣੇ ਘਰ ਵਿੱਚ ਬੈਠੇ ਗੁਰੂ ਘਰ ਤੋਂ ਲਾਈਵ ਕੀਰਤਨ ਸਰਵਣ ਕਰਦੇ ਹਾਂ ਗੁਰੂ ਘਰ ਵਾਸਤੇ ਅਤੇ ਗੁਰੂ ਕੇ ਸਿੰਘਾਂ ਵਾਸਤੇ ਬੇਅੰਤ ਮਾਇਆ ਅਰਦਾਸ ਅਰਦਾਸ ਕਰਵਾ ਰਹੇ ਨੇ ਪਾਤਸ਼ਾਹ ਜੀ ਆਪ ਜੀ ਦਾ ਕਰਦੇ ਪ੍ਰੀਤਮਾਨ ਭਾਈ ਗੁਰਵਿੰਦਰ ਸਿੰਘ ਹੀਰਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਗੁਰੂ ਕੇ ਲੰਗਰਾਂ ਵਾਸਤੇ $100 ਮਾਇਆ ਭੇਟਾ ਕਰਦੇ ਨੇ ਪਾਤਸ਼ਾਹ ਜੀਓ ਸੇਵਕ ਦੀਆਂ ਸ਼ੁਭ ਮਨੋਕਾਮਨਾ ਪੂਰਨ ਕਰਨੀਆਂ ਕਾਰਜ ਰਾਸ ਕਰਨੇ ਬੀਬੀ ਹਰਲੀਨ ਕੌਰ ਨਰਸਿੰਗ ਕਾਲਜ ਪਾਸ ਕਰਨ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕਰਦੇ ਹਾਂ ਗੁਰੂ ਘਰ ਦੇ ਬਿਲਡਿੰਗ ਵਾਸਤੇ $65 ਮਾਇਆ ਭੇਟਾ ਕਰਦੇ ਨੇ ਪਾਤਸ਼ਾਹ ਜੋ ਭਾਵਨਾ ਕਰਕੇ ਸੇਵਾ ਕੀਤੀ ਸੋ ਭਾਵਨਾ ਪੂਰਨ ਕਰਨੀਆਂ ਕਾਰਜ ਰਾਸ ਕਰਨੇ ਪਾਤਸ਼ਾਹ ਚਰਨਾ ਕਵਲਾਂ ਵਿਖੇ ਅਰਦਾਸ ਬੇਨਤੀ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਾਸਨਾ ਹਰ ਨਾਮ ਅਵਤਾਰ ਦੇ ਮਹਾਂਵਾਕਾਂ ਅਨੁਸਾਰ ਆਵਜ ਦਰਕਰ ਦੇ ਪ੍ਰੀਤਮਾਨ ਅਵਜੋਤ ਸਿੰਘ ਬੀਬੀ ਹਰਸ਼ਨੂਰ ਕੌਰ ਦਾਤਾ ਜੀ ਰਿਸ਼ਤੇ ਵਾਸਤੇ
ਅਰਦਾਸ ਕਰਦੇ ਹਨ। ਦਾਤਾਰ ਜੀ ਕਿਰਪਾਲਤਾ ਕਰੋ, ਆਪਣੇ ਸੇਵਕਾਂ ਦੇ ਸੰਯੋਗ ਪ੍ਰਗਟ ਕਰੋ। ਦਾਤਾਰ ਜੀ ਅਰਦਾਸ ਕਰਦੇ ਹੋਏ ਸੇਵਕ ਪਰਿਵਾਰ ਵੱਲੋਂ $20 ਮਾਇਆ ਭੇਟਾ ਕਰਦੇ ਨੇ ਪਾਤਸ਼ਾਹ, ਜੋ ਭਾਨਵਕ੍ਰਿਕ ਸੇਵਾ ਕੀਤੀ, ਸੇਵਕਾਂ ਦੀ ਸ਼ੁਭ ਮਨੋਕਾਮਨਾ ਪੂਰਨ ਕਰਨੇ ਦਾ ਤਰਜੀਓ, ਬੱਚਿਆਂ ਦੇ ਸੰਯੋਗ ਪ੍ਰਗਟ ਕਰਕੇ ਬੱਚਿਆਂ ਨੂੰ ਨਿਵਾਜਣਾ ਪਾਤਸ਼ਾਹ ਦਰੋਂ ਕਰੋ। ਨਾਮਦਾਨ ਗੁਰਸਿੱਖੀ ਜੀਵਨ ਭਰੋਸਾ ਦਾਨ ਬਖਸ਼ਣਾ ਕਾਰਜ ਰਾਸ ਕਰਨੀ ਕਿਰਪਾਲਤਾ ਕਰੋ। ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕਰਕੇ ਪਵਿੱਤਰ ਆਸ਼ੀਰਵਾਦਾਂ ਬਖਸ਼ੋ ਪਾਤਸ਼ਾਹ ਜੀ। ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚਿਤ ਆਵੈ ਸੁਖ ਹੋਵੈ ਨਾਨਕ ਨਾਮ ਚੜ੍ਹਦੀ। ਵਾਹਿਗੁਰੂ ਜੀ ਕਾ ਖਾਲਸਾ, ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ ਗੁਰੂ, ਗੁਰੂ ਗ੍ਰੰਥ ਜੀ ਮਾਨਿਓ।

ਵਾਰੀ ਜਿਤ ਸੁਹੇ ਲੈ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲੀਆ ਨੰਗੇ ਕਹਿਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤੇ ਦਾਤੇ ਕਵਣ ਸੁਮਾਰ।

ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡੌਤ ਪੁਨ ਵੱਡਾ ਹੇ ਰਹਾਉ ਸਾਕਤ ਹਰ ਸਾਧ ਨਾ ਜਾਣਿਆ ਜਿਨ ਅੰਤਰ ਹੋ ਮੈਂ ਕੰਡਾ ਹੇ ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ ਹੈ ਜਮ ਕਾਲ ਸਹਿ ਹੈ ਸਿਰ ਡੰਡਾ ਹੇ ਹਰ ਦਿਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਕੰਡ ਬ੍ਰਹਿ ਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਉਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮੁਹੱਲਾ ਪੰਜਵਾ ਕਰੋ ਬਿਨੰਤੀ ਸੁਣੋ ਮੇਰੇ ਮੀਤਾ ਸੰਤ ਮਹਿਲ ਕੀ ਬੇਲਾ ਈਹਾਂ ਕਾਢ ਚਲੋ ਹਰ ਲਾਹਾ ਆ ਗਿਆ ਵਸਨ ਸੁਹੇਲਾ ਆਉਦ ਘਟੈ ਦਿਨ ਸਰਹਿਣਾ ਰੇ ਮਨ ਗੁਰਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਇ ਪਿਆਵੈ ਇਹੋ ਰਸ ਅਕਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜ ਹੋ ਹਰ

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦੱਸੇ ਹੋਈ ਸਹਾਏ। ਹਰਜਨ ਹਰ ਗੋਬਿੰਦ ਨੋ ਸਿਮਰਾਂ ਸ਼੍ਰੀ ਹਰ ਰਾਏ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ। ਜਿਸ ਰਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੈ ਕਰਨਾਉ, ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਹੇ ਸੱਚੇ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ, ਆਪ ਜੀ ਨੇ ਮਿਹਰਾਂ ਕੀਤੀਆਂ ਨੇ ਦਾਤਾ ਜੀਓ, ਅੰਮ੍ਰਿਤ ਵੇਲੇ ਤੋਂ ਲੈ ਕਰਕੇ ਇਸ ਵੇਲੇ ਤੱਕ ਆਪ ਜੀ ਨੇ ਆਪਣੇ ਸਿੰਘਾਸਨ ਤੇ ਪ੍ਰਕਾਸ਼ਮਾਨ ਹੋ ਕਰਕੇ ਸੰਗਤਾਂ ਨੂੰ ਦਰਸ਼ਨ ਦੇ ਦਾਰ ਬਖਸ਼ ਕੀਤੇ। ਗਰੀਬ ਨੂੰ ਆਜ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੀ। ਆਪ ਜੀ ਦੇ ਭਾਣੇ ਅੰਦਰ ਚਾਰ ਪੈਰ ਦਿਵਸ ਸੁੱਖ ਸ਼ਾਂਤੀ ਨਾਲ ਬਤੀਤ ਹੋਇਆ ਹੈ। ਇਸ ਵੇਲੇ ਰਾਤਰੀ ਦੇ ਦੀਵਾਨਾਂ ਦੀ ਸਮਾਪਤੀ ਹੋਈ। ਆਪ ਜੀ ਦੇ ਸੁਖ ਆਸਨ ਦੀ ਸੇਵਾ ਸੋਹਿਲਾ ਸਾਹਿਬ ਜੀ ਦੇ ਪਾਠ ਕੀਤੇ ਨੇ। ਆਪ ਜੀ ਦੇ ਦਰ ਘਰ ਦੇ ਟਹਿਲੀਆਂ ਪਾਸੋਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਆਪ ਜੀ ਕਿਰਪਾ ਕਰੋ, ਆਪਣੇ ਸੁੱਖ ਆਸਨ ਸਥਾਨਾਂ ਵਿਖੇ ਚੱਲ ਕੇ ਵਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਰਹਿਣ ਸੁੱਖ ਸ਼ਾਂਤੀ ਨਾਲ ਬਤੀਤ ਕਰਨੀ, ਅੰਮ੍ਰਿਤ ਵੇਲੇ ਫਿਰ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ਿਸ਼ ਕਰਨੇ, ਸਹੀ ਪਿਆਰੇ ਮਿਲਣੇ, ਜਿਨ੍ਹਾਂ ਮਿਲਿਆ ਤੇਰਾ ਨਾਮ ਜਪਿਆ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ ਗੁਰਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਪਾਵਨ ਤਖਤਾਂ 'ਤੇ ਸੁਭਾਏਮਾਨ ਹੋ ਕਰਕੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਅੱਜ ਦੇ ਪਾਵਨ ਸ੍ਰੀ ਮੁਖਵਾਗ ਆਪ ਜੀ ਨੇ ਸਰਵਨ ਕੀਤੇ ਹਨ, ਜੋ ਸੋਰਠ ਰਾਗ ਅੰਦਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਤਿਗੁਰੂ ਜੀ ਦੀ ਅੰਮ੍ਰਿਤ ਰਸਨਾ ਤੋਂ ਅੱਜ ਦਾ ਇਹ ਪਾਵਨ ਸ਼ਬਦ ਪਾਵਨ ਅੰਗ 609 ਅਤੇ 10 ਉੱਪਰ ਸੁਭਾਏਮਾਨ ਹੈ। ਹੁਕਮ ਰੂਪ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਇਹ ਰਹਿਮਤ ਕੀਤੀ ਹੈ ਕਿ ਜਦੋਂ ਗੁਰੂ ਪਰਮੇਸ਼ਵਰ ਤਰੁੱਟ ਕੇ ਆਪਣਾ ਮਿਲਾਪ ਬਖਸ਼ਿਸ਼ ਕਰਦਾ ਹੈ, ਹਿਰਦੇ ਵਿੱਚ ਪ੍ਰਗਾਸ, ਹਿਰਦੇ ਵਿੱਚ ਉਲਾਸ, ਹਿਰਦੇ ਵਿੱਚ ਚਾਅ ਪੈਦਾ ਹੁੰਦਾ ਹੈ, ਉਸ ਵਾਹਿਗੁਰੂ ਦੀ ਸਮਰੱਥਾ ਦੇ ਸਾਹਮਣੇ, ਉਸ ਵਾਹਿਗੁਰੂ ਦੀ ਕਿਰਪਾ ਦੇ ਬਰਾਬਰ ਕੋਈ ਹੋਰ ਮਨੁੱਖੀ ਤਾਕਤ, ਮਨੁੱਖੀ ਸ਼ਕਤੀ, ਕੋਈ ਮਨੁੱਖੀ ਸਹਾਰਾ ਪਹੁੰਚ ਨਹੀਂ ਸਕਦਾ। ਉਹ ਅਕਾਲ ਪੁਰਖ ਵਾਹਿਗੁਰੂ ਸਰੂਪ ਸਤਿਗੁਰੂ ਹੀ ਹੈ ਜੋ ਸਮਰੱਥ ਹੈ। ਜੋ ਵੀ ਉਸ ਪ੍ਰਭੂ ਪਰਮਾਤਮਾ ਦਾ ਪਿਆਰਾ ਹੋ ਜਾਂਦਾ ਹੈ, ਇਸ ਲੋਕ ਵਿੱਚ ਵੀ ਸੁੱਖ ਮਾਣਦਾ ਹੈ ਅਤੇ ਉਹ ਪਰਲੋਕ ਦੇ ਸੁੱਖਾਂ ਨੂੰ ਵੀ ਮਾਣਦਾ ਹੈ, ਸਹਿਜ ਅਵਸਥਾ ਨੂੰ ਪ੍ਰਾਪਤ ਹੁੰਦਾ ਹੈ, ਜਿਸ ਉੱਤੇ ਵੀ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ, ਜਿਹਨੂੰ ਸਾਹਿਬ ਦਾ ਭਰਵਾਸਾ ਭਰੋਸਾ ਹੋ ਜਾਂਦਾ ਹੈ, ਯਕੀਨ ਵੱਜ ਜਾਂਦਾ ਹੈ, ਉਹ ਲੋਕ ਅਤੇ ਪਰਲੋਕ ਵਿੱਚ ਗੁਰੂ ਕਿਰਪਾ ਸਦਕਾ ਆਨੰਦ ਬਤੀਤ ਕਰਦਾ ਹੈ, ਉਹਦਾ ਜੀਵਨ ਸਫਲ ਹੋ ਜਾਂਦਾ ਹੈ। ਇਹ ਪੰਚਮ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਵਿੱਚ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਆਓ ਹੁਣ ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ, ਪਿਆਰ ਸਹਿਤ ਆਪਾਂ ਸਰਵਨ ਕਰਨਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖ

ਸਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾ ਇਹ ਸੁਆਓ ਪਾਠ ਪਹਿਰ ਪ੍ਰਭ ਭੇਖੋ ਨੇਰਾ ਮਿਟੈ ਗਿਆਨ ਬਿਨਸੈ ਅੰਧੇਰਾ ਸੁਨ ਉਪਦੇਸ਼ ਹਿਰਦੈ ਵਸਾਓ ਮਨ ਇੱਛੇ ਨਾਨਕ ਫਲ ਪਾਵੋ ਹਲ

ਸਭ ਕਹਿ ਮਦ ਅਲਿਪ ਤੂ ਰਹਿ ਜੋ ਕਿਛ ਕਹਿਣਾ ਸੂ ਆਪੇ ਕਹਿ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਾਂ ਲੈ ਸਮਾਈ ਇਸਤੇ ਹੋਏ ਸੁਨਾਹੀ ਬੁਰਾ ਪੋਰੈ ਕਹੋ ਕਿਨੈ ਕਛ ਕਰਾ ਆਪ ਭਲਾ ਕਰਤੂ ਤਤ ਨਿੱਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਣ ਸੰਗਰਾਚ ਤਾਂ ਕਿ ਗਤਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਣ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਚਿਤਿਆ ਵਹਿ ਨਾਉ

ਕਿਹਾ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀ ਕਲਾ ਲਹਿ ਰਤਨ ਸੁਣਤ ਕਮਾਵਤ ਹੋ ਤੋ ਧਾਰ ਆਪ ਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਥ ਵਾਜੈ ਸੁਣ ਸੁਣ ਅੰਧ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਸਰਣ ਜੋਗ ਸੁਣ ਸਰਣੀ ਆਏ ਕਰ ਕਿਰਪਾ ਪ੍ਰਭਾਪ ਮਿਲਾਏ ਮਿਟ ਗਏ ਬੈਰ ਭਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੁਹੋਤ ਨਿਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਅਸਥਾਨ ਬਹੁਰ ਨ ਹੋਵੈ ਆਵਣ ਜਾਨ ਹਰ ਤਨ ਖਾੜ ਚਲੈ ਜਿਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਤ ਨਵਨਿਤ ਬੁੱਧ ਗਿਆਨ ਸਰਬ ਤਹਿ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਤ ਸਗਲ ਤੇ ਉਦਾਸ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਬਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੈ ਜੀ। ਨਾਮ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛੇ।

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸਾਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ ਗੁਰਗੱਦੀ ਤੇ ਵਿਰਾਜਮਾਨ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ ਪਾਤਸ਼ਾਹ ਜੀ ਆਪ ਜੀਆਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਪਾਵਨ ਤਖਤਾਂ ਤੇ ਪ੍ਰਕਾਸ਼ਮਨ ਹੋ ਕਰਕੇ ਖੁੱਲੇ ਦਰਸ਼ਨ ਦੀਦਾਰ ਬਖਸ਼ੇ ਨੇ ਸਤਿਗੁਰੂ ਜੀ ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨਹੋਜੇ ਵਿਖੇ ਮਹਾਰਾਜ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਦੇ ਵਿੱਚ ਸਤਿਗੁਰੂ ਜੀ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਪਾਠ ਹੋਏ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ ਬਾਣੀ ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ ਮਹਾਰਾਜ ਜੀ ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਸਭ ਦੀ ਹਾਜ਼ਰੀ ਲੇਖੇ ਲਾਓ ਮਹਾਰਾਜ ਜੀ ਘਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਮਹਾਰਾਜ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਮਹਾਰਾਜ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਆਪ ਜੀ ਦੀਆਂ ਹਾਜ਼ਰੀਆਂ ਭਰੀਆਂ ਆਪ ਜੀਆਂ ਦੇ ਚਰਨ ਪਰਸੇ ਸਤਿਗੁਰੂ ਜੀ ਗੁਰਮਤ ਅਨੁਸਾਰ ਭਾਵਨਾਵਾਂ ਸੰਪੂਰਨ ਕਰਨੀਆਂ ਸਤਿਗੁਰੂ ਜੀ ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕਰਕੇ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ ਤਿਨ੍ਹਾਂ ਦੀ ਅਰਦਾਸ ਸਤਿਗੁਰੂ ਜੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਨਾਮ ਦਾ ਪ੍ਰਕਾਸ਼ ਕਰਨਾ ਦੁੱਖਾਂ ਦਾ ਨਾਸ਼ ਕਰਨਾ ਬੱਚਿਆਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਾਤਾ ਪਿਤਾ ਦੇ ਆਗਿਆਕਾਰ ਬਣਾਉਣਾ ਮਹਾਰਾਜ ਜੀ ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਭੈ ਭਾਵਨੀ ਸਦਕਾ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ ਸਤਿਗੁਰੂ ਜੀ ਸ਼ੁਕਰ ਹੈ ਮਹਾਰਾਜ ਜੀ ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ ਸਰਬੱਤਰ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਜੀ ਆਪ ਜੀਆਂ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਮਹਾਰਾਜ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ ਭੋਗ ਲੱਗਾ ਸ਼ੀਤ ਪ੍ਰਸ਼ਾਦ ਸਾਧ ਸੰਗਤ ਰਸਨੀ ਯੋਗ ਹੋਵੇ ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ ਭੰਡਾਰੇ ਭਰਪੂਰ ਕਰਨੇ ਕਾਲ ਕੰਟਕ ਚੂਰ ਕਰਨੇ ਰਸਤਾਂ ਦਰਗਾਹੋਂ ਭੇਜਣੀਆਂ ਮਹਾਰਾਜ ਜੀ ਕਰੋ ਕਿਰਪਾ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ ਸਹੀ ਗੁਰਮੁਖ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ, ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਨ ਦੇ ਯੋਗ ਹੋ ਜੋ ਆਪਣੇ ਕੰਮ ਧੰਦਿਆਂ ਨੂੰ ਸੰਕੋਚਦੇ ਹੋਏ ਗੁਰੂ ਘਰ ਵਿੱਚ ਆ ਕੇ ਹਾਜ਼ਰੀਆਂ ਭਰੀਆਂ ਨੇ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਰਹਿਮਤ ਕਰਨ, ਆਪ ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਸਤਿਗੁਰੂ ਜੀ ਇਸੇ ਤਰ੍ਹਾਂ ਜੋੜ ਕੇ ਇਸ ਜੀਵਨ ਨੂੰ ਸਫਲਿਆਂ ਕਰ ਦੇਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ, ਤਿਨ੍ਹਾਂ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

0: ਹਾਲ ਲਖ ਟਕਿਆ ਕੇ ਮੁੰਦੜੇ ਲਖ ਟਕਿਆ ਕੇ ਹਾਰ ਜਿੱਤਨ ਪਾਈਏ ਨਾਨਕਾ ਸੇਦਨ ਹੋਵੇ ਛਾਰ
1: ਗਿਆਨ ਨਾ ਗਲੇ ਢੂੰਡੀਏ ਕਥਨਾ ਕਰਨਾ ਸਾਰ ਕਰਮ ਲੈ ਤਾਂ ਪਾਈਏ ਹੋਰ ਇੱਕ ਮਤ ਹੁਕਮ ਖੁਆਰ ਪੌੜੀ ਨਜ਼ਰ ਕਰੇ ਜੀ।

ਸੰਧਿਆਬਾਦੰ ਸਿਲਪੂਜਿਸ ਮੁਗਲ ਸਮਾਧੰ ਝੂਠੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਬਲਮਾਲਾ ਤਿਲਕ ਲਲਾ ਟੰਗ ਦੋ ਧੋਤੀ ਬਸ ਪਾਟੰਗ ਜੇ ਜਾਣਸ ਬਰਮੰ ਕਰਮੰ ਸਭ ਹੋ ਕੁਟਣ ਸਟੋ ਕਰਮੰ।

ਕਾਉ ਤੇੜ ਧੋਤੀ ਕਖਾਈ ਹੱਥ ਹੋਏ ਜਗਤ ਕਸਾਈ ਨੀਲ ਬਸਤਰ ਪਹਿਰ ਹੋਏ ਪ੍ਰਵਾਨ ਮਲੇਸ਼ ਧਾਨ ਲੈ ਪੂਜਾ ਹੈ ਪੁਰਾਣ ਆਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇਖੇ ਚੌਕਾ ਕੱਢੀ ਕਾਰ ਉਪਰਿਆ ਬੈਠੇ ਕੂੜਿਆਰ ਮਤ ਪਿੱਟੈ ਵੇ

ਸਤਿਕਾਰ ਗੁਰੂ ਕੀ ਸਾਜਨੀ ਵਾਜ ਪਰਮ ਪਿਆਰੀ ਸਾਸ ਨੂੰ ਭਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਹਾਜ਼ਰੀ ਪਰਦੇ ਹੋਈ ਪਾਵਨ ਪਵਿੱਤਰ ਆਸਾ ਕੀ ਵਾਰ ਦਾ ਕੀਰਤਨ ਆਪ ਜੀ ਨੇ ਸ਼ਰਧਾ ਭਾਵਨਾ ਦੇ ਨਾਲ ਸਰਵਨ ਕੀਤਾ ਜੀ। ਪਾਵਨ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀਤਨਾ ਪਾਸੋਂ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਸਰਵਨ ਕਰੀਏ ਜੀ। ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

अपने सतगुरु का बलहारा आगा सुख पाशा सुख सहजा कर आनंद हमारा रहाओ अंतर जामी करण हारा सोई खसम हमारा निरपहो पाए गुरचरणी लागे एक राम नाम आधारा सफल दर्शन अकाल मूर्त प्रभ है पी होवन हारा कंठ लगाए अपने जन रख अपनी प्रीत प्यारा वड़ी वड़ियाई अचरज सुभा कारज आया रसे नानक कौ गुर पूरा भेटियो सगले दुख बिनासे वड़ी वड़ियाई अचरज सुभा कारज आया रसे नानक कौ गुर पूरा भेटियो सगले दुख बिनासे वाहिगुरु जी का खालसा वाहिगुरु जी की फतेह जुग हो जुग अटल तन तन साहिब श्री गुरु ग्रंथ साहिब महाराज जी की पावन हजूरी अंदर जुड़ बैठी अति सत्कारियो साध संगत जियो वड्या भागा वाले हो रोजाना अमृत वेड़े अपने रजेवियां विचों कुछ समां कढ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नूं सफला करन दा उपराला उद्यम करदे हो अज भी सतगुरां बख्शिश कीती सवाग समां सतगुरां दी मेहरामत सदका सानू सारयां नूं सतसंगत विच जुड़न दा नसीब होया। हुणे आप जी ने गुरु घर दे हाजूरी कीर्तनी सत्कार योग भाई साहब भाई हरभजन सिंह जी लहरी साहब उन्हां दे जथे पासों संपूर्ण आसा की वार दे शब्द कीर्तन सरवण कीते ने। समा होया इस पावन अस्थान ते गुर शब्द विचार दा। अज अमृत वेले मेरे सतगुरु धन गुरु ग्रंथ साहब महाराज जी ने इस पावन अस्थान ते प्रकाशमान होके जो सानू हुक्म दी दात बख्शिश कीती है वह पावन हुक्म धन गुरु अर्जन साहब महाराज दिन दुनिया दे मालक सच्चे पातशाह शांति दे पौन शहीदां दे सरदार बाणी के बहित उन्हां दी रसना तो उच्चारण कीता होया ए पावन शब्द राग सोरठ धन गुरु ग्रंथ साहब महाराज जी दे 609 अते 10 अंग ते सबायमान। आओ गुरमुखो अज मेरे सतगुरां ने इस पावन शब्द विच की बख्शिश रहमतां कीतियां ने। विचार दी आरंभता तो पहलां एक बारी मन बिरतियां जरूर एकागर कर लईए। रसना दी पवित्रता वास्ते मन दी एकाग्रता वास्ते एक बारी करो कृपा दियो असीस ते आखो जी सतनाम श्री वाहेगुरु साहिब जी। फिर बख्शिश करो ते आखो जी सतनाम श्री वाहेगुरु साहिब जी। पावन शब्द रहाओ की पंक्ति विच मेरे सतगुरु जिक्र कर रहे ने अपने सतगुरु का बलहारा आगा सुख पाशा सुख सहजा कर आनंद हमारा। महाराज जी कहते ने मैं अपने सतगुरु तो बलहार जाना है क्योंकि सतगुरु की कृपा दे नाल
ਸਾਡੇ ਜੀਵਨ ਵਿੱਚ ਸੁੱਖ, ਆਨੰਦ, ਖੁਸ਼ੀਆਂ ਅਤੇ ਖੇੜੇ ਆ ਜਾਂਦੇ ਹਨ। ਅੱਗੇ ਦੇ ਅਰਥ ਵਿਦਵਾਨਾਂ ਨੇ ਕੀਤੇ ਨੇ, ਜਦੋਂ ਬੰਦਾ ਇਸ ਲੋਕ ਵਿੱਚ ਰਹਿੰਦਾ ਹੈ ਉਦੋਂ ਵੀ ਸੁੱਖ ਬਣਿਆ ਰਹੇ ਅਤੇ ਪਰਲੋਕ ਵੀ। ਗੁਰੂ ਦੀ ਕਿਰਪਾ ਦੇ ਨਾਲ ਮਹਾਰਾਜ ਜੀ ਕਹਿੰਦੇ ਨੇ, ਮੇਰੀ ਜ਼ਿੰਦਗੀ ਵਿੱਚ ਆਹ ਜਿਹੜਾ ਸਮਾਂ ਬਤੀਤ ਕਰੇ ਇਹਦੇ ਵਿੱਚ ਵੀ ਸੁੱਖ ਬਣਿਆ ਰਹਿੰਦਾ। ਅਤੇ ਜਦੋਂ ਗੁਰੂ ਕਿਰਪਾ ਕਰਦਾ ਨਾ, ਜਿਹੜਾ ਆਉਣ ਵਾਲਾ ਸਮਾਂ ਭਵਿੱਖਤ ਕਾਲ, ਉਹਦੇ ਵਿੱਚ ਵੀ ਸਤਿਗੁਰੂ ਸੁੱਖਾਂ ਦੀਆਂ ਦਾਤਾਂ ਦਾ ਪ੍ਰਬੰਧ ਕਰਦੇ। ਹਰੇਕ ਬੰਦਾ ਸੁੱਖ ਦੀ ਭਾਲ ਵਿੱਚ ਹੈ, ਸੁੱਖ ਦੀ ਭਾਲ। ਅੱਜ ਅਸੀਂ ਕੋਈ ਵੀ ਕੰਮ ਕਰ ਰਹੇ ਹਾਂ, ਜੇ ਬੱਚੇ ਨੂੰ ਪੜ੍ਹਾ ਰਹੇ ਹਾਂ, ਉਹਦੇ ਪੜ੍ਹਨ ਦਾ ਇੱਕੋ ਇੱਕ ਮਕਸਦ ਹੈ ਵੀ ਚੱਲ ਅੱਜ ਚਾਰ ਅੱਖਰ ਪੜ੍ਹ ਲਿਖ ਜਾਏ, ਕਿਤੇ ਸੋਹਣੀ ਜੌਬ ਮਿਲ ਜਾਏਗੀ, ਚਾਰ ਟਕੇ ਕਮਾਉਣ ਜੋਗਾ ਹੋ ਜਾਏਗਾ, ਆਪ ਵੀ ਸੁੱਖ ਨਾਲ ਜ਼ਿੰਦਗੀ ਬਤੀਤ ਕਰੇਗਾ, ਸਾਨੂੰ ਵੀ ਬੁਢੇਪੇ ਵਿੱਚ ਸੁੱਖ ਦੇ ਦੇਗਾ। ਹਰੇਕ ਬੰਦਾ ਕੋਈ ਕੰਮ, ਜੇ ਤੁਸੀਂ 8 ਘੰਟੇ ਕੰਮ ਕਰ ਰਹੇ ਹੋ, ਉਹਦਾ ਇੱਕੋ ਮਕਸਦ ਹੈ ਵੀ ਚਲੋ 4 ਟਕੇ ਕਮਾਵਾਂਗੇ, ਜ਼ਿੰਦਗੀ ਵਿੱਚ ਸੁੱਖ ਆ ਜਾਏਗਾ, ਮਾਇਆ ਆ ਜਾਏਗੀ ਅਤੇ ਸੁੱਖ ਆ ਜਾਣਗੇ, ਸਹੂਲਤਾਂ ਆ ਜਾਣਗੀਆਂ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ, ਬੰਦੇ ਅਸਲ ਦੇ ਵਿੱਚ ਅਸਲੀ ਸੁੱਖ ਦਾ ਹਾਲੇ ਤੱਕ ਤੈਨੂੰ ਪਤਾ ਨਹੀਂ ਹੋ ਲੱਗਾ। ਅਸਲੀ ਸੁੱਖ ਜਿਹੜਾ, ਕਿਉਂਕਿ ਜੇ ਪਦਾਰਥਾਂ ਵਿੱਚੋਂ ਸੁੱਖ ਮਿਲਦਾ ਹੋਵੇ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬੋਲ ਨੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਇੱਕ ਸਗਲੀ ਦਾ, ਇੱਕ ਸੰਸਾਰ ਦਾ, ਦੇਸ਼ ਦਾ ਰਾਜਾ ਬਣ ਗਿਆ ਬੰਦਾ। ਜਦੋਂ ਰਾਜਾ ਬਣਦਾ ਨਾ, ਫਿਰ ਪੈਸੇ ਦੀ ਕਮੀ ਨਹੀਂ ਰਹਿੰਦੀ, ਧਨ ਦੌਲਤ ਦੀ ਕਮੀ ਨਹੀਂ ਰਹਿੰਦੀ, ਹੀਰੇ ਜਵਾਹਰਾਤਾਂ ਦੀ ਕਮੀ ਨਹੀਂ ਰਹਿੰਦੀ, ਨੌਕਰ ਚਾਕਰਾਂ ਦੀ ਕਮੀ ਨਹੀਂ ਰਹਿੰਦੀ, ਘਰ ਦੇ ਵਿੱਚ ਫੌਜਾਂ ਦੀ ਕਮੀ ਨਹੀਂ ਰਹਿੰਦੀ, ਸਾਰਾ ਕੁਝ ਹੀ ਆ ਜਾਂਦਾ, ਸਾਰਾ ਕੁਝ। ਪਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਜਿੰਨਾ ਉਹ ਇੱਕ ਦੇਸ਼ ਦਾ ਰਾਜਾ ਦੁਖੀ, ਉਨਾ ਆਮ ਬੰਦਾ ਦੁਖੀ ਨੇ। ਸਵਾਲ ਪੈਦਾ ਹੁੰਦਾ, ਉਹਦੇ ਦੁੱਖ ਦਾ ਕਾਰਨ ਕੀ? ਕਿਉਂਕਿ ਮਾਇਆ ਨਾਲ ਹੀ ਸੁੱਖ ਮਿਲਦਾ। ਮਹਾਰਾਜ ਕਹਿਣ ਲੱਗੇ ਨੇ, ਮਾਇਆ ਦੇ ਨਾਲ ਸਹੂਲਤਾਂ ਮਿਲ ਸਕਦੀਆਂ ਨੇ ਕੁਝ ਸਮੇਂ ਦਾ। ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਮਾਣ ਹੈ, ਕਹਿੰਦੇ ਨੇ, ਮਾਈ ਮਾਇਆ ਛਲ, ਤ੍ਰਿਣ ਕੀ ਅਗਨ, ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਦੋ ਹੀ ਪੰਗਤੀਆਂ ਨੇ ਪਰ ਰਾਜ ਬੜਾ ਗਹਿਰਾ ਛਪਾਇਆ ਮਹਾਰਾਜ। ਮਹਾਰਾਜ ਕਹਿਣ ਲੱਗੇ, ਮਾਈ ਕਹਿੰਦੇ ਨੇ ਸੰਸਾਰ ਦੇ ਲੋਕਾਂ, ਮਾਈ ਮਾਇਆ ਛਲ, ਜਿਹੜੀ ਮਾਇਆ ਹੈ ਨਾ ਉਹ ਤੇਰੇ ਨਾਲ ਛਲ ਕਰ ਰਹੀ, ਤੇਰੇ ਨਾਲ ਠੱਗੀ ਮਾਰ ਰਹੀ, ਤੈਨੂੰ ਭੁਲੇਖੇ ਵਿੱਚ ਪਾ ਰਹੀ, ਛਲ ਕਰ ਰਹੀ ਤੇ ਪਿੱਛੇ ਜੀ ਕਿਵੇਂ। ਕਹਿਣ ਲੱਗੇ ਵੀ ਜਦੋਂ ਬੰਦਾ ਕਿਤੇ ਧੁੱਪੇ ਤੁਰਿਆ ਜਾਂਦਾ ਹੋਵੇ ਨਾ, ਧੁੱਪੇ, ਤਿੰਨ ਉਦਾਹਰਣਾਂ ਦਿੱਤੀਆਂ ਨੇ, ਮੇਘ ਕੀ ਛਾਇਆ, ਬੱਦਲਾਂ ਦੀ ਛਾਂ, ਤ੍ਰਿਣ ਕੀ ਅਗਨ, ਘਾਹ ਦੀ ਅੱਗ, ਹੜਕਾ ਜਲ ਤੇ ਹੜ੍ਹ ਦਾ ਆਇਆ ਆਇਆ ਪਾਣੀ। ਤਿੰਨ ਉਦਾਹਰਣਾਂ ਦਿੱਤੀਆਂ ਮਹਾਰਾਜ ਜੀ ਨੇ ਇਸ ਮਾਇਆ ਦੇ ਸੁੱਖ ਦੀ। ਕਹਿਣ ਲੱਗੇ ਵੀ ਜਦੋਂ ਬੰਦਾ ਕਿਤੇ ਧੁੱਪੇ ਤੁਰਿਆ ਜਾਂਦਾ ਹੋਵੇ ਨਾ, ਤੇ ਕਈ ਵਾਰੀ ਆਕਾਸ਼ ਦੇ ਵਿੱਚ ਜਿਹੜੇ ਬੱਦਲ ਨੇ ਨਾ, ਉਹ ਸੂਰਜ ਦੇ ਸਾਹਮਣੇ ਆ ਜਾਂਦੇ, ਤੇ ਜਦੋਂ ਸੂਰਜ ਦੇ ਸਾਹਮਣੇ ਬੱਦਲ ਆ ਜਾਂਦੇ ਨੇ, ਬੰਦੇ ਦੇ ਸਿਰ ਤੇ ਛਾਂ ਆ ਜਾਂਦੀ, ਤੇ ਬੰਦੇ ਨੂੰ ਬੜਾ ਸਕੂਨ ਮਿਲਦਾ ਵੀ ਆ ਸੂਰਜ ਦੀ ਤਪਸ਼ ਮੇਰੇ ਸਿਰ ਤੇ ਪੈ ਰਹੀ ਸੀ, ਸਰੀਰ ਤੇ ਪੈ ਰਹੀ ਸੀ, ਬੱਦਲਾਂ ਨੇ ਛਾਂ ਕਰ ਦਿੱਤੀ। ਪਰ ਮਹਾਰਾਜ ਕਹਿਣ ਲੱਗੇ, ਤੇਰੇ ਮਨ ਦਾ ਭੁਲੇਖਾ ਹੈ, ਇਸ ਬੱਦਲਾਂ ਦੀ ਛਾਂ ਨੇ ਹਮੇਸ਼ਾ ਤੇਰੇ ਤੇ ਨਹੀਂ ਰਹਿਣਾ। ਆਪ ਕਈਆਂ ਦੇ ਸਿਰ ਦੇ ਉੱਤੇ ਛਾਂ ਕਰਕੇ ਆਈ, ਅੱਗੇ ਬੱਦਲ ਤੁਰਿਆ ਜਾਂਦਾ, ਅੱਗੇ ਨਿਕਲਦਾ ਜਾਂਦਾ। ਸੂਰਜ ਦੇ ਸਾਹਮਣੇ ਬੱਦਲ ਆਇਆ ਸੀ, ਸਾਡੇ ਤੇ ਛਾਂ ਹੋ ਗਈ, ਬੱਦਲ ਅੱਗੇ ਨਿਕਲ ਗਿਆ, ਤੁਰਿਆ ਜਾਂਦਾ, ਸੂਰਜ ਦੀਆਂ ਫਿਰ ਕਿਰਨਾਂ ਸਾਡੇ ਸਿਰ ਤੇ ਪੈਣ ਲੱਗ ਪਈ। ਕਹਿਣ ਲੱਗੇ, ਜਿਵੇਂ ਬੱਦਲਾਂ ਦੀ ਛਾਂ ਹਮੇਸ਼ਾ ਤੈਨੂੰ ਸਕੂਨ ਨਹੀਂ ਦੇ ਸਕਦੀ,
ਕੋਈ ਸਮੇਂ ਬਾਅਦ। ਇਸੇ ਤਰ੍ਹਾਂ ਜਿਹੜੀ ਮਾਇਆ ਦਾ ਸੁੱਖ ਹੈ ਨਾ, ਇਹ ਵੀ ਸਦਾ ਤੈਨੂੰ ਸਕੂਨ ਸੁੱਖ ਨਹੀਂ ਦੇ ਸਕਦਾ। ਇੱਕ ਹੋਰ ਮੈਂ ਪ੍ਰਮਾਣ ਸਾਂਝਾ ਕਰਾਂ, ਤਿੰਨ ਚੀਜ਼ਾਂ ਦੀ ਉਮਰ ਮਹਾਰਾਜ ਨੇ ਬਹੁਤ ਘੱਟ ਦੱਸੀ ਸੀ। ਤਿੰਨ ਚੀਜ਼ਾਂ ਉਹ ਕਿਹੜੀਆਂ ਕਿਹੜੀਆਂ ਨੇ? ਇੱਕ ਫੁੱਲ ਦੀ, ਇੱਕ ਜਵਾਨੀ ਦੀ, ਇੱਕ ਧਨ ਦੀ। ਇਹ ਬਹੁਤ ਘੱਟ ਸਮੇਂ ਵਾਸਤੇ ਇੱਕ ਬੰਦੇ ਕੋਲ ਟਿਕੀ ਰਹੇ ਨੇ। ਹਜ਼ੂਰ ਦੇ ਬਾਣੀ ਵਿੱਚ ਬੋਲ ਨੇ, ਧਨ ਜੋਬਨ ਅਰ ਫੁੱਲੜਾ ਨਾਠੀਅੜੇ ਦਿਨ ਚਾਰ। ਨਾਠੀਅੜੇ ਦੇ ਅਰਥ ਪਤਾ ਕੀ ਨੇ? ਨੱਠ ਜਾਣਾ। ਆਪੋ ਆਪਣੇ ਇਲਾਕਿਆਂ ਦੀ ਬੋਲੀ ਮਾਲਵੇ ਵਿੱਚ ਆਪਾਂ ਕਹਿ ਦਿੰਦੇ ਵੀ ਬੰਦਾ ਭੱਜ ਗਿਆ, ਮਾਝੇ ਵਾਲੇ ਕਹਿ ਦਿੰਦੇ ਨੇ ਨੱਠ ਗਿਆ, ਹੋਰ ਕਿਸੇ ਇਲਾਕੇ ਦੀ ਬੋਲੀ ਉਹ ਕਹਿੰਦੇ ਨੇ ਦੌੜ ਗਿਆ। ਅਰਥ ਇੱਕੋ ਹੀ ਨੇ। ਨੱਠ ਗਿਆ ਦੇ ਅਰਥ ਨੇ ਭੱਜ ਜਾਣਾ, ਭੱਜ ਗਿਆ ਦੇ ਅਰਥ ਨੇ ਦੌੜ ਜਾਣਾ, ਦੌੜ ਗਿਆ ਅਰਥ ਨੇ ਬੰਦਾ ਭੱਜ ਗਿਆ। ਅਰਥ ਇੱਕੋ ਹੀ। ਨਾਠੀਅੜੇ ਦਿਨ ਚਾਰ, ਕਹਿਣ ਲੱਗੇ ਜਿਹੜਾ ਫੁੱਲ ਹੈ ਨਾ, ਫੁੱਲ ਉਹ ਸਵੇਰੇ ਤੁਸੀਂ ਤੋੜ ਕੇ ਲਿਆਓ, ਗਮਲੇ ਵਿੱਚ ਰੱਖੋ, ਪਾਣੀ ਜੇ ਪਾ ਦਿਓ ਗਮਲੇ ਵਿੱਚ ਤੇ ਥੋੜਾ ਜਿਹਾ ਦੋ ਚਾਰ ਘੰਟੇ ਵੱਧ ਕੱਢ ਦੇ, ਨਹੀਂ ਤੇ ਫੁੱਲ ਨੂੰ ਸਵੇਰੇ ਤੋੜੋ ਤੇ ਸ਼ਾਮ ਤੱਕ ਕੁਮਲਾ ਜਾਂਦਾ, ਉਹਦੀ ਵਿਚਾਰੀ ਦੀ ਉਮਰ ਇੰਨੀ ਕੁ। ਜਿਵੇਂ ਫੁੱਲ ਹਮੇਸ਼ਾ ਖਿੜਿਆ ਨਹੀਂ ਰਹਿ ਸਕਦਾ, ਇਸੇ ਤਰ੍ਹਾਂ ਮਾਇਆ ਦੇ ਨਾਲ ਲਿਆਂਦੇ ਹੋਏ ਸੁੱਖ ਸਦਾ ਨਹੀਂ ਰਹਿ ਸਕਦੇ। ਜਵਾਨੀ ਨੂੰ ਬੰਦਾ ਲੱਖ ਯਤਨ ਕਰੇ ਵੀ ਮੈਂ ਸਾਂਭ ਕੇ ਰੱਖ ਲਾਂਗਾ, ਨਹੀਂ ਜਾਣ ਦੇਵਾਂ, ਪਰ ਸੰਸਾਰ ਦੇ ਵਿੱਚੋਂ ਸਮਾਂ ਆਉਂਦਾ ਇਹ ਜਵਾਨੀ ਸਾਡੇ ਕੋਲ ਚਲੀ ਜਾਂਦੀ। ਬੰਦਾ ਬੜੇ ਯਤਨ ਕਰਦਾ ਆਪਣੀ ਬਾਡੀ ਨੂੰ ਕਾਇਮ ਰੱਖਣ ਵਾਸਤੇ ਵੀ ਮੈਂ ਜਵਾਨੀ ਨੂੰ ਜਾਣ ਨਹੀਂ ਦੇਵਾਂਗਾ, ਖੁਰਾਕ ਦਾ ਧਿਆਨ ਰੱਖਦੇ, ਕਸਰਤ ਦਾ ਧਿਆਨ ਰੱਖ, ਜੇ ਚੰਗੀ ਗੱਲ ਰੱਖਣਾ ਚਾਹੀਦਾ, ਪਰ ਇਸ ਕਰਕੇ ਨਹੀਂ ਵੀ ਮੈਂ ਜਵਾਨੀ ਨੂੰ ਨਹੀਂ ਜਾਣਦਾ, ਨਹੀਂ। ਜਿੰਨਾ ਮਰਜ਼ੀ ਬੰਦਾ ਲੱਖ ਯਤਨ ਕਰ ਲਏ, ਜਿਹੋ ਜਿਹੀ ਮਰਜ਼ੀ ਖੁਰਾਕਾਂ ਖਾ ਲਏ, ਜਿੰਨੀ ਮਰਜ਼ੀ ਕਸਰਤ ਕਰ ਲਏ, ਜੋ ਮਰਜ਼ੀ ਕਰ ਲਏ, ਪਰ 50 ਸਾਲ ਦੀ ਉਮਰ ਹੋਣ ਤੋਂ ਬਾਅਦ ਤੁਹਾਡੇ ਪੈਰਾਂ ਦੀ ਚਾਲ ਦੱਸਦੇਗੀ ਵੀ ਜਵਾਨੀ ਚਲੇਗੀ। ਪੱਗ ਖਿੱਸੇ ਸੱਠੀ ਕੇ ਵਡੇ ਪਾਪ, 85 ਪੱਗ ਖਿੱਸੇ, 85 ਦਰਸ ਨੇ 50 ਸਾਲ ਦੀ ਬੰਦੇ ਦੀ ਉਮਰ ਹੋ ਜਾਂਦੀ ਨਾ, ਇਹਦੇ ਪੈਰ ਡੱਗ ਮੰਗਾਉਣ ਲੱਗ ਪੈਂਦੇ। ਹੁਣ ਇੱਕ 25 ਸਾਲ ਦਾ ਜਵਾਨ ਤੁਰ ਰਿਹਾ ਹੋਵੇ, ਭੱਜ ਰਿਹਾ ਹੋਵੇ, 50 ਸਾਲ ਦਾ ਬੰਦਾ ਉਹਦਾ ਮੁਕਾਬਲਾ ਥੋੜਾ ਕਰ ਲੈ, ਕਿਉਂਕਿ ਜਵਾਨੀ ਚਲੇਗੀ। ਬੰਦੇ ਨੇ ਜਵਾਨੀ ਨੂੰ ਦਿਖਾਉਣ ਵਾਸਤੇ ਫਿਰ ਆਪਣੇ ਚਿੱਟੇ ਵਾਲਾਂ ਨੂੰ ਕਾਲਾ ਕਰ ਲਿਆ ਵੀ ਮੈਂ ਲੋਕਾਂ ਨੂੰ ਦੱਸ ਸਕਾਂ ਵੀ ਮੈਂ ਜਵਾਨ। ਮਹਾਰਾਜ ਕਹਿਣ ਲੱਗੇ ਨੇ, ਚੱਲ ਕੋਈ ਨਹੀਂ, ਵਾਲਾਂ ਨੂੰ ਕੇਸਾਂ ਨੂੰ ਚਿੱਟੇ ਕਰ ਲਿਆ, ਪਰ ਮੂੰਹ ਦੀਆਂ ਝੁਰੜੀਆਂ ਦੱਸ ਦੇਣਗੀਆਂ ਵੀ ਇਹਦੀ ਜਵਾਨੀ ਹੁਣ ਇਹਦੇ ਹੱਥੋਂ ਨਿਕਲ ਗਈ। ਜਿੰਨੇ ਮਰਜ਼ੀ ਰੰਗ ਬਰੰਗੇ ਕੱਪੜੇ ਪਾ ਲਏ ਬੰਦਾ ਵੀ ਮੈਂ ਜਵਾਨ ਲੱਗਾ, ਨਹੀਂ, ਸਰੀਰ ਦਾ ਦੱਸ ਦੇਣ। ਧਨ ਜੋਬਨ ਅਰ ਫੁੱਲ, ਜੋਬਨ ਵੀ 4 ਦਿਨਾਂ ਦੀ ਖੇਡ ਹੈ। ਆਪਾਂ ਕਹਿੰਦੇ ਵੀ ਕੱਲ ਬੱਚਾ ਜਵਾਨ ਸੀ, ਅੱਜ ਚਿੱਟੇ ਧੌਲੇ ਆ ਗਏ, ਇਹ ਵੀ 4 ਕੁ ਦਿਨਾਂ ਦੀ ਖੇਡ। ਨਾ ਜਵਾਨੀ ਹਮੇਸ਼ਾ ਬੰਦੇ ਕੋਲ ਰਹਿੰਦੀ ਹੈ, ਨਾ ਫੁੱਲ ਖਿੜਿਆ ਰਹਿੰਦਾ। ਇੰਨ ਭਿੰਨ ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ, ਦੁਨੀਆਂ ਦੇ ਵਿੱਚ ਮਾਇਆ ਦੇ ਨਾਲ ਕਮਾਏ ਹੋਏ ਸੁੱਖ ਸਹੂਲਤਾਂ ਸਦਾ ਨਹੀਂ ਰਹਿੰਦੀਆਂ, ਇੱਕ ਦਿਨ ਸਾਰੀਆਂ ਚਲੀਆਂ ਜਾਂਦੀਆਂ ਨੇ। ਤੇ ਮਹਾਰਾਜ ਨੇ 3 ਉਦਾਹਰਣਾਂ ਦਿੱਤੀ, ਜਿਵੇਂ ਬੱਦਲਾਂ ਦੀ ਛਾਂ ਸਦਾ ਇੱਕ ਬੰਦੇ ਦੇ ਸਿਰ ਤੇ ਨਹੀਂ ਰਹਿੰਦੀ, ਬੰਦਾ ਰੋਕ ਨਹੀਂ ਸਕਦਾ, ਕਿਉਂਕਿ ਬੱਦਲ ਜਿਹੜੇ ਨੇ ਹਵਾ ਦੇ ਨਾਲ ਉੱਡ ਕੇ ਅੱਗੇ ਚਲੇ ਜਾਂਦੇ। ਤ੍ਰਿਣ ਕੀ ਅਗਨ, ਤ੍ਰਿਣ ਕਹਿੰਦੇ ਨੇ ਘਾਹ ਨੂੰ। ਹੁਣ ਤੁਸੀਂ ਸਿਆਣੇ ਸਮਝਦਾਰ ਬੈਠੇ ਹੋ, ਪਿੰਡਾਂ ਦੇ ਵਿੱਚ ਜਦੋਂ ਅੱਜ ਤੋਂ 50-60 ਸਾਲ ਪਹਿਲਾਂ, ਹਾਲੇ ਵੀ ਜਿਹੜੇ ਬੈਕਵਰਡ ਏਰੀਏ ਨੇ ਉੱਥੇ ਤੁਸੀਂ ਵੇਖ ਸਕਦੇ ਹੋ, ਜਦੋਂ ਸਟੋਵ ਨਹੀਂ ਸੀ, ਗੈਸ ਨਹੀਂ ਸੀ, ਹੁਣ ਤੇ ਇਲੈਕਟ੍ਰੋਨਿਕ ਚੁੱਲ੍ਹੇ ਚੱਲ ਗਏ ਨੇ, ਉਸ ਵੇਲੇ ਸਵਾਣੀਆਂ ਕੀ ਕਰਦੀਆਂ ਸਨ, ਰੋਟੀ ਪਾਣੀ ਬਣਾਉਣਾ ਹੁੰਦਾ ਸੀ ਤੇ ਲੱਕੜਾਂ ਦੀ ਅੱਗ ਬਾਲਦੇ ਸਨ, ਉਹਦੇ ਤੇ ਸਬਜ਼ੀ ਬਣਾ ਲੈਣੀ, ਉਹਦੇ ਤੇ ਪ੍ਰਸ਼ਾਦਾ ਪਾਣੀ ਬਣਾ ਲੈਣਾ। ਲੱਕੜਾਂ ਦੀ ਅੱਗ ਜਿਹੜੀ ਬਾਲੀ ਹੋਈ ਉਹ ਤੇ ਸਬਜ਼ੀ ਦਾਲ ਬਣਾ ਦੇਗੀ, ਉਹ ਤੇ ਪ੍ਰਸ਼ਾਦੇ ਚਾਰ ਬਣਾ ਦੇਗੀ, ਪਰ ਜੇ ਕਿਤੇ ਬੰਦਾ ਘਾਹ ਇਕੱਠਾ ਕਰਕੇ ਘਾਹ ਨੂੰ ਸੁਕਾ ਕੇ ਤੇ ਸੁੱਕੇ ਹੋਏ ਘਾਹ ਨੂੰ ਅੱਗ ਉਹਦੇ ਚੁੱਲ੍ਹੇ ਵਿੱਚ ਬਾਲ ਕੇ ਕਹੇ ਵੀ ਮੈਂ ਰੋਟੀ ਬਣਾ ਲਾਂਗਾ ਜਾਂ ਮੈਂ ਕਿਤੇ ਸਬਜ਼ੀ ਬਣਾ ਲਾਂਗਾ, ਤੇ ਤੁਸੀਂ ਤਜਰਬਾ ਕਰਕੇ ਵੇਖਿਓ, ਘਾਹ ਦੀ ਜਦੋਂ ਅੱਗ ਲਾਉਂਦੇ ਨਾ ਸੁੱਕੇ ਘਾਹ ਨੂੰ, ਇੱਕੇ ਵਾਰੀ ਭਾਂਬੜ ਬਚਦਾ ਜੀ, ਨਾਲ ਦੀ ਨਾਲ ਹੀ ਠੁੱਸ ਹੋ ਜਾਂਦਾ, ਨਾਲ ਦੀ ਨਾਲ ਹੀ ਉਹ ਅੱਗ ਖਤਮ ਹੋ ਜਾਂਦੀ। ਘਾਹ ਦੀ ਬਲੀ ਹੋਈ ਅੱਗ
ਕੁਝ ਨਹੀਂ ਸਵਾਰ ਸਕਦੇ, ਕਿਉਂਕਿ ਉਹਦੇ ਵਿੱਚ ਇੰਨੀ ਤਾਕਤ ਨਹੀਂ, ਪਾਵਰ ਨੇ, ਉਸੇ ਵੇਲੇ ਬਲਦੀ, ਉਸੇ ਵੇਲੇ ਖਤਮ ਹੋ ਜਾਂਦੀ। ਮਹਾਰਾਜ ਕਹਿਣ ਲੱਗੇ, ਜਿਵੇਂ ਘਾਹ ਦੀ ਅੱਗ ਹੋਈ, ਘਾਹ ਦੀ ਬਾਲੀ ਹੋਈ ਅੱਗ ਹਮੇਸ਼ਾ ਨਹੀਂ ਰਹਿੰਦੀ, ਭਾਵ ਉਸੇ ਵੇਲੇ ਖਤਮ ਹੋ ਜਾਂਦੀ ਹੈ। ਇਸੇ ਤਰ੍ਹਾਂ ਦੁਨੀਆਂ ਦੇ ਵਿੱਚ ਮਾਇਆ ਦੇ ਨਾਲ ਕਮਾਏ ਹੋਏ ਸੁੱਖ ਘਾਹ ਦੀ ਅੱਗ ਦੀ ਨਿਆਂ। ਤੀਸਰੀ ਉਦਾਹਰਣ, ਜਦੋਂ ਹੜ੍ਹ ਆਉਂਦੇ ਨੇ ਨਾ, ਹੜ੍ਹ ਜਿਵੇਂ ਆਸਾਮ ਵਿੱਚ ਆਏ ਨੇ, ਨੇਪਾਲ ਵਿੱਚ ਆਏ ਨੇ, ਜਦੋਂ ਹੜ੍ਹਾਂ ਦਾ ਪਾਣੀ ਆਉਂਦਾ ਹੈ ਨਾ, ਤੇ ਹੜ੍ਹਾਂ ਦੇ ਪਾਣੀ ਨੂੰ ਬੰਦਾ ਰੋਕ ਕੇ ਕਵੇ ਵੀ ਮੈਂ ਇਹਨੂੰ ਰੋਕ ਕੇ ਖੇਤੀ ਕਰ ਲਵਾਂਗਾ, ਨਹੀਂ ਨਾ ਰੋਕੇਗਾ। ਜਿੰਨੀ ਤੇਜ਼ੀ ਦੇ ਨਾਲ ਆਉਂਦਾ, ਉਨੀ ਤੇਜ਼ੀ ਦੇ ਨਾਲ ਅੱਗੇ ਨਿਕਲ ਜਾਂਦਾ, ਤਬਾਹੀ ਮਚਾਈ ਜਾਂਦਾ, ਤਬਾਹੀ ਕਰੀ ਜਾਂਦਾ। ਹੜ੍ਹ ਦੇ ਪਾਣੀ ਦੇ ਨਾਲ ਅਸੀਂ ਆਪਣੇ ਨਾ ਤੇ ਘਰਾਂ ਨੂੰ ਵਿੱਚ ਕੁਝ ਸਵਾਰ ਸਕਦੇ ਹਾਂ, ਤੇ ਨਾ ਖੇਤੀ ਨੂੰ ਦਾ ਕੋਈ ਸਵਾਰ ਸਕਦੇ, ਉਹਨੇ ਤਬਾਹੀ ਮਚਾਉਣੀ, ਖਤਮ ਕਰਕੇ ਅੱਗੇ ਚਲੇ ਜਾਣ। ਮਹਾਰਾਜ ਕਹਿਣ ਲੱਗੇ, ਇਸੇ ਤਰ੍ਹਾਂ ਸੰਸਾਰ ਦੇ ਵਿੱਚ ਮਾਇਆ ਨਾਲ ਕਮਾਏ ਹੋਏ ਸੁੱਖ ਜਿਹੜੇ ਨੇ, ਉਹ ਬੱਦਲਾਂ ਦੀ ਛਾਂ ਦੀ ਤਰ੍ਹਾਂ ਨੇ, ਹਮੇਸ਼ਾ ਨਹੀਂ ਰਹਿੰਦੇ। ਉਹ ਕਿਤੇ ਘਾਹ ਦੀ ਅੱਗ ਦੀ ਨਹੀਂ ਨੇ, ਹਮੇਸ਼ਾ ਕਾਇਮ ਨਹੀਂ ਰਹਿੰਦੇ। ਉਹ ਹੜ੍ਹ ਦੇ ਜਲ ਦੀ ਤਰ੍ਹਾਂ ਨੇ, ਸਦਾ ਕਾਇਮ ਨਹੀਂ ਰਹਿੰਦੇ। ਮੈਂ ਫਿਰ ਪੰਕਤੀ ਪੜ੍ਹਦੇ ਹਾਂ, ਮਾਈ ਮਾਇਆ ਛਲ ਛਲ ਕਰ ਰਹੀ, ਮਾਇਆ ਜਿਹਦੇ ਵਿੱਚ ਅਸੀਂ ਸੁੱਖ ਲੱਭਦੇ। ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਾ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀ। ਅੱਜ ਦਾ ਪ੍ਰਮਾਣ ਜਿੱਥੋਂ ਆਪਾਂ ਵਿਚਾਰ ਸਾਂਝੀ ਕੀਤੀ, ਆਪਣੇ ਸਤਿਗੁਰ ਕੇ ਬਲਹਾਰ, ਅਸਲੀ ਸੁੱਖ ਕਿੱਥੋਂ ਮਿਲਣਾ? ਰਾਜ ਭਾਗ ਦੇ ਵਿੱਚੋਂ ਨੇ, ਮਾਇਆ ਵਿੱਚੋਂ ਨੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਉਹ ਸੁੱਖ ਦੇਣਾ ਗੁਰੂ ਨੇ, ਗੁਰੂ ਦੀ ਕਿਰਪਾ ਦੇ ਨਾਲ ਸੁੱਖ ਮਿਲ। ਗੁਰੂ ਨੇ ਕਿਵੇਂ ਸੁੱਖ ਦੇਣਾ? ਗੁਰੂ ਨੇ ਸਾਨੂੰ ਨਾਮ ਦੀ ਦਾਤ ਬਖਸ਼ਣੀ, ਵਾਹਿਗੁਰੂ ਦੇ ਚਰਨਾਂ ਨਾਲ ਜੋੜਨਾ, ਤੇ ਜਦੋਂ ਗੁਰੂ ਦੀ ਕਿਰਪਾ ਦੇ ਨਾਲ ਕੋਈ ਬੰਦਾ ਵਾਹਿਗੁਰੂ ਦੇ ਨਾਮ ਵਿੱਚ ਜੁੜ ਜਾਂਦਾ, ਪਰਮਾਤਮਾ ਦੇ ਨਾਮ ਵਿੱਚ ਜੁੜ ਜਾਂਦਾ, ਗੁਰਮੁਖੋ ਨਾਮ ਦੇ ਵਿੱਚੋਂ ਫਿਰ ਇਹੋ ਜਿਹਾ ਸੁੱਖ ਮਿਲਦਾ, ਜੇ ਇਹੋ ਜਿਹਾ ਸੁੱਖ ਮਿਲਦਾ, ਜੇ ਸਾਰੀ ਜ਼ਿੰਦਗੀ ਬੰਦੇ ਦੇ ਅੰਦਰੋਂ ਸੁੱਖ ਨਹੀਂ ਨਿਕਲ ਸਕਦਾ। ਮਾਇਆ ਦਾ ਸੁੱਖ ਨਿਕਲ ਜਾਂਦਾ, ਰਾਜ ਭਾਗ ਦਾ ਸੁੱਖ ਚਲਾ ਜਾਂਦਾ, ਪਰ ਨਾਮ ਵਿੱਚੋਂ ਜਿਹੜਾ ਸੁੱਖ ਮਿਲਦਾ ਨਾ, ਉਹ ਕਦੇ ਨਹੀਂ ਜੇ ਜਾਂਦਾ। ਇਸੇ ਕਰਕੇ ਮਹਾਰਾਜ ਨੇ ਬਚਨ ਕਿਹਾ ਸੀ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਹਿ ਮਿਟਾਓ। ਸਿਮਰੋ ਜਾਸ ਬਸੁੰਬਰ ਇੱਕ, ਨਾਮ ਜਪਤ ਅਗੰਤ ਅਨੇਕ, ਬੇਦ ਪ੍ਰਾਣ ਸਿਮਰਤ ਸੁਧਾਖਰ, ਕਿੰਨੇ ਰਾਮ ਨਾਮ ਇੱਕ ਅੱਖਰ, ਕਿਨਕਾ ਏਕ ਜਿਸ ਜੀ ਬਸਾਵੇ, ਤਾਂ ਕੀ ਮਹਿਮਾ ਗਣੀ ਨਾਵੇ, ਕਾਂਕੀ ਏਕੇ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਅਧਾਰੋ। ਹਰੇਕ ਬੰਦਾ ਭਵਿੱਖ ਦੀ ਚਿੰਤਾ ਵਿੱਚ, ਵੀ ਆਉਣ ਵਾਲੇ ਸਮੇਂ ਵਿੱਚ ਮੈਨੂੰ ਸੁੱਖ ਮਿਲੇਗਾ, ਕਿੰਨਾ ਕੁ ਸੁੱਖ ਮਿਲੇਗਾ। ਪਰਵਾਨਾ ਸਾਹਿਬ ਬੜੀ ਸੋਹਣੀ ਉਦਾਹਰਣ ਦਿੰਦੇ ਸਨ, ਮਸਕੀਨ ਸਾਹਿਬ ਜੀ। ਉਹ ਕਹਿਣ ਲੱਗੇ, ਦਿੱਲੀ ਦੇ ਵਿੱਚ ਨਾ ਜੋਤਸ਼ੀ ਸੀ ਬੜਾ ਵੱਡਾ, ਤੇ ਜੋਤਸ਼ੀ ਦੇ ਕੋਲ ਲੋਕਾਂ ਨੇ ਹੱਥ ਵਿਖਾਉਣ ਵਾਸਤੇ ਆਉਣਾ, ਵੀ ਮੇਰੇ ਭਵਿੱਖ ਬਾਰੇ ਦੱਸੋ, ਬੜੇ ਮਾੜੇ ਦਿਨ ਚੱਲੇ ਰਹੇ ਨੇ, ਆਉਣ ਵਾਲੇ ਸਮੇਂ ਵਿੱਚ ਕੋਈ ਧਨ ਦੌਲਤ ਦੀ ਘਰ ਦੇ ਵਿੱਚ ਅੰਬਾਰ ਹੋਏਗੀ ਕਿ ਨਹੀਂ, ਕੋਈ ਸੁੱਖ ਮਿਲੇਗਾ ਕਿ ਨਹੀਂ। ਤੇ ਉਸ ਜੋਤਸ਼ੀ ਨੇ ਨਾ ਫਿਰ ਬੰਦੇ ਦੀਆਂ ਰਖਾਵਾਂ ਵੇਖਣੀਆਂ, ਹੱਥ ਦੀਆਂ ਰਖਾਵਾਂ ਵੇਖ ਕੇ ਉਹਨੂੰ ਦੱਸ ਦੇਣਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਚਾਰ ਟਕੇ ਆ ਸਕਦੇ ਨੇ, ਕੋਈ ਸੁੱਖ ਆ ਸਕਦਾ, ਰੋਜ਼ ਭੀੜ ਲੱਗੀ ਹੋਣੀ। ਇੱਕ ਦਿਨ ਕਹਿਣ ਲੱਗੇ, ਉਸ ਜੋਤਸ਼ੀ ਕੋਲ ਅੰਮ੍ਰਿਤਧਾਰੀ ਗੁਰੂ ਦਾ ਸਿੱਖ ਚਲਾ ਗਿਆ, ਲਾਈਨ ਚ ਲੱਗਾ। ਜਦੋਂ ਵਾਰੀ ਆਈ, ਕਹਿਣ ਲੱਗੇ, ਪੰਡਿਤ ਜੀ ਮੇਰੇ ਵੀ ਹੱਥ ਦੀਆਂ ਰਖਾਵਾਂ ਵੇਖ ਕੇ ਦੱਸੋ, ਆਉਣ ਵਾਲੇ ਸਮੇਂ ਵਿੱਚ ਸੁੱਖ ਮਿਲੇਗਾ ਕਿ ਧਨ ਦੌਲਤ ਮਿਲੇਗੀ ਕਿ ਨਹੀਂ। ਉਹ ਕਹਿਣ ਲੱਗੇ, ਜੋਤਸ਼ੀ ਨੇ ਉਸ ਸਿੱਖ ਦਾ ਹੱਥ ਫੜਿਆ, ਕਹਿਣ ਲੱਗੇ, ਤੇਰੇ ਹੱਥ ਦੀਆਂ ਰਖਾਵਾਂ ਵਿੱਚ ਕੁਛ ਨਹੀਂ ਲਿਖਿਆ। ਉਹ ਸਿੱਖ ਕਹਿਣ ਲੱਗਾ, ਸਰਦਾਰ ਕਹਿਣ ਲੱਗਾ ਵੀ ਜੋਤਸ਼ੀ ਜੀ, ਚਲੋ ਖੱਬੇ ਹੱਥ ਵਿੱਚ ਵੇਖ ਲਓ, ਹੋ ਸਕਦਾ ਇਹਨਾਂ ਰਖਾਵਾਂ ਦੇ ਵਿੱਚ ਮੇਰਾ ਭਵਿੱਖ ਲਿਖਿਆ ਆਵੇ। ਕਹਿਣ ਲੱਗੇ, ਉਹਨੇ ਖੱਬੇ ਹੱਥ ਨੂੰ ਵੇਖਿਆ, ਕਹਿਣ ਲੱਗੇ, ਸਰਦਾਰ ਜੀ ਤੇਰੀਆਂ ਖੱਬੇ ਹੱਥ ਦੀਆਂ ਰਖਾਵਾਂ ਵਿੱਚ ਵੀ ਕੁਛ ਨਹੀਂ ਲਿਖੇ। ਉਹ ਸਰਦਾਰ ਜੀ ਸਿੱਖ ਬੜਾ ਹੈਰਾਨ ਹੋਇਆ, ਕਹਿਣ ਲੱਗੇ, ਲੋਕਾਂ ਦੇ ਹੱਥਾਂ ਨੂੰ ਵੇਖ ਕੇ ਦੱਸੀ ਜਾਣਾ ਭਵਿੱਖ ਵਿੱਚ ਆਹ ਮਿਲੇਗਾ ਆਹ ਮਿਲੇਗਾ, ਮੇਰੇ ਦੋਨਾਂ ਹੱਥਾਂ ਦੀਆਂ ਰਖਾਵਾਂ, ਕਹਿਣ ਲੱਗੇ ਕੁਝ ਨਹੀਂ ਲਿਖੇ। ਕਹਿਣ ਲੱਗੇ, ਪੈਰਾਂ ਦੀਆਂ ਰਖਾਵਾਂ ਵਿੱਚ ਵੇਖ ਦਿਓ ਪੰਡਿਤ ਜੀ, ਹੋ ਸਕਦਾ ਕਿਤੇ ਮੇਰੇ ਪੈਰ ਦੀਆਂ ਰਖਾਵਾਂ ਵਿੱਚ ਲਿਖਿਆ ਹੋਵੇ। ਉਹਨੇ ਦੋਨਾਂ ਪੈਰਾਂ ਨੂੰ ਵਿਖਿਆ, ਕਹਿਣ ਲੱਗੇ, ਪੈਰਾਂ ਦੀਆਂ ਰਖਾਵਾਂ ਵਿੱਚ ਵੀ ਕੋਈ ਨਹੀਂ ਲਿਖਿਆ। ਕਹਿਣ ਲੱਗੇ, ਫਿਰ ਕਿਉਂ ਨਹੀਂ ਲਿਖਿਆ? ਤੇ ਪੰਡਿਤ ਬੜਾ ਸਿਆਣਾ ਸੀ, ਕਹਿਣ ਲੱਗਾ ਵੀ ਬਹਿ ਜਾ, ਚਾਰ ਕੁ ਗਾਹਕ ਭੁਗਤਾ ਲਈਏ, ਜਦੋਂ ਲਾਈਨ ਖਤਮ ਹੋ ਗਈ ਨਾ,
ਉਸ ਜੋਤਸ਼ੀ ਨੇ ਆਪਣੀ ਦੁਕਾਨ ਕੀਤੀ ਬੰਦ, ਉਸ ਸਰਦਾਰ ਨੂੰ ਸਿੱਖ ਨੂੰ ਬਾਹੋਂ ਫੜਿਆ ਤੇ ਬੰਗਲਾ ਸਾਹਿਬ ਗੁਰਦੁਆਰੇ ਲੈ ਗਿਆ। ਕਹਿਣ ਲੱਗੇ ਆ ਤੈਨੂੰ ਦੱਸ ਤੇਰੀਆਂ ਰਖਾਵਾਂ ਕਿੱਥੇ ਲਈ। ਬੰਗਲਾ ਸਾਹਿਬ ਗੁਰਦੁਆਰੇ ਲੈ ਗਿਆ, ਜਾ ਕੇ ਆਪ ਮੱਥਾ ਟੇਕਿਆ। ਸਿੱਖ ਨੂੰ ਕਹਿਣ ਲੱਗੇ ਸਿੱਖਾ ਤੂੰ ਵੀ ਮੱਥਾ ਟੇਕ। ਕਹਿਣ ਲੱਗੇ ਇਸ ਗੁਰਦੁਆਰੇ ਵਿੱਚ ਆਇਆ ਕਰ, ਅੰਮ੍ਰਿਤ ਵੇਲੇ ਸੁਖਮਣੀ ਸਾਹਿਬ ਦਾ ਜਾਪ ਕਰਿਆ ਕਰ, ਜਪਜੀ ਸਾਹਿਬ ਦਾ ਪਾਠ ਕਰਿਆ ਕਰ। ਅੰਮ੍ਰਿਤ ਵੇਲੇ ਜਦੋਂ ਸੁਖਮਣੀ ਸਾਹਿਬ ਕਰੇਗਾ, ਜਪਜੀ ਸਾਹਿਬ ਕਰੇਗਾ ਉਹ ਸਿੱਖਾ, ਉਸ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਘਰ ਦੇ ਵਿੱਚ ਆਣ ਕੇ ਅਰਦਾਸ ਕਰੀ, ਪਰ ਇੱਥੇ ਤੇਰੀਆਂ ਹੱਥ ਦੀਆਂ ਰਖਾਵਾਂ ਵਿੱਚ ਭਵਿੱਖ ਲਿਖਿਆ ਜਾਏ। ਕਿਹੜਾ ਸੁੱਖ ਜਿਹੜਾ ਤੈਨੂੰ ਸੁਖਮਣੀ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਨਹੀਂ ਮਿਲੇ, ਕਿਹੜਾ ਦੁਨੀਆਂ ਦਾ ਸੁੱਖ ਜਿਹੜਾ ਜਪਜੀ ਸਾਹਿਬ ਦੀ ਬਾਣੀ ਪੜ੍ਹਨ ਤੋਂ ਬਾਅਦ ਨਹੀਂ ਮਿਲ, ਸਾਰੇ ਸੁੱਖ ਬਾਣੀ ਨੂੰ ਪੜ੍ਹਨ ਤੋਂ ਬਾਅਦ ਮਿਲ, ਨਾਮ ਨੂੰ ਜਪਣ ਤੋਂ ਬਾਅਦ ਮਿਲ। ਨਾਮ ਜਪਣ ਵਾਲਿਆਂ ਦੇ ਹਿਰਦੇ ਵਿੱਚ ਸਦਾ ਸੁੱਖ, ਨਾਮ ਜਪਣ ਵਾਲਾ। ਉਹ ਸਿੱਖ ਇੰਨਾ ਹੈਰਾਨ ਹੋਇਆ, ਕਹਿਣ ਲੱਗੇ ਪੰਡਿਤ ਜੀ ਮੈਨੂੰ ਮਾਫ਼ ਕਰ ਦਿਓ, ਬੰਗਲਾ ਸਾਹਿਬ 'ਤੇ ਮੈਂ ਅੱਗੇ ਵੀ ਆਉਣਾ ਸਾਂ, ਪਰ ਅੱਜ ਜੋ ਤੁਸੀਂ ਬਚਨ ਕਹੇ ਨੇ ਉਹਨਾਂ ਨੂੰ ਮੈਂ ਧਾਰ ਕੇ ਆਵਾਂਗਾ। ਪਹਿਲਾਂ ਤਾਂ ਘਰ ਵਿੱਚ ਆਣ ਕੇ ਪਾਠ ਕਰਾਂਗਾ, ਗੁਰੂ ਘਰ ਬੈਠ ਕੇ ਪਾਠ ਕਰਾਂਗਾ, ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨਾਂ 'ਚ ਅਰਦਾਸ। ਸੱਚ ਜੇ ਗੁਰਮੁਖੋ, ਸਾਡੇ ਭਾਗ ਗੁਰਦੁਆਰੇ ਆਣ ਕੇ ਲਿਖੇ ਜਾਣ, ਸਾਡੇ ਹੱਥ ਦੀਆਂ ਰਖਾਵਾਂ ਵਿੱਚ ਸੁੱਖ ਜਿਹੜਾ ਗੁਰੂ ਘਰ ਵਿੱਚ ਆਣ ਕੇ ਲਿਖਿਆ ਜਾਣ। ਬਸ ਜਿਹੜਾ ਇੱਥੇ ਗੁਰੂ ਦਾ ਪਿਆਰਾ ਆਉਂਦਾ ਨਾ, ਗੁਰੂ ਦੇ ਚਰਨਾਂ ਵਿੱਚ ਜੁੜਦਾ, ਸੰਸਾਰ ਦੀਆਂ ਛੱਡੋ ਨਿਰੰਕਾਰ ਦੇ ਘਰ ਦੇ ਸੁੱਖ ਵੀ ਲਿਖੇ ਜਾਣ। ਲੋਕ ਦੇ ਸੁੱਖਾਂ ਦੀ ਤਾਂ ਗੱਲ ਛੱਡੋ, ਪਰਲੋਕ ਦੇ ਸੁੱਖ ਵੀ ਗੁਰੂ ਦੇ ਘਰ ਦੇ ਵਿੱਚ ਆਣ ਕੇ ਸਾਡੇ ਭਾਗਾਂ ਵਿੱਚ ਲਿਖੇ ਜਾਣ। ਇਸੇ ਕਰਕੇ ਮਹਾਰਾਜ ਜੀ ਨੇ ਬਚਨ ਕਹਿੰਦੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ, ਇੱਥੇ ਜੇ ਸ਼ਬਦ ਲਾ ਦਿੱਤਾ, ਲੱਖਾਂ ਖੁਸ਼ੀਆਂ ਪਾਤਸ਼ਾਹੀਆਂ ਆ ਜਾਣਗੀਆਂ, ਧਨ ਦੌਲਤ ਆ ਜਾਏਗੀ, ਸੁੱਖ ਆ ਜਾਣਗੇ, ਪਰ ਅੱਗੇ ਜੇ ਲਾ ਦਿੱਤਾ, ਜੇ ਸਤਿਗੁਰੂ ਨਦਰ ਕਰੇ ਸਿੱਖਾ, ਬਸ ਆਹ ਕਿਰਪਾ ਲੈ ਲੈ, ਜੇ ਤੇਰੇ ਤੇ ਸਤਿਗੁਰੂ ਤਰੁੱਠ ਪਏ, ਜੇ ਤੇਰੇ ਤੇ ਗੁਰੂ ਕਿਰਪਾ ਕਰ ਦਿੱਤੀ, ਤੇ ਲੱਖਾਂ ਖੁਸ਼ੀਆਂ ਤੇ ਲੱਖਾਂ ਪਾਤਸ਼ਾਹੀਆਂ ਦਾ ਤੂੰ ਮਾਲਕ ਬਣ, ਕਿਸੇ ਚੀਜ਼ ਦੀ ਘਾਟ ਨਹੀਂ ਰਹੇ। ਸਤਿਗੁਰ ਹੋਏ ਦਇਆਲ ਤਾਂ ਸਰਦਾ ਪੂਰੀ, ਸਤਿਗੁਰ ਹੋਏ ਦਇਆਲ ਨਾ ਕਬਹੂ ਚੋਰੀ। ਕਿਹੜੀ ਦਾਤ ਹੈ ਜਿਹੜੀ ਗੁਰੂ ਘਰ ਦੇ ਵਿੱਚ ਆਣ ਕੇ ਭਾਗਾਂ ਵਿੱਚ ਨਹੀਂ ਲਿਖੀ ਜਾ, ਸਾਰੀਆਂ ਦਾਤਾਂ ਲਿਖੀ। ਇਸੇ ਕਰਕੇ ਮਹਾਰਾਜ ਜੀ ਕਹਿੰਦੇ, ਸਤਿਗੁਰ ਕੈ ਬਲਹਾਰੇ ਆਪਣੇ, ਸਤਿਗੁਰ ਕੈ ਬਲਹਾਰੇ, ਸਤਿਗੁਰ ਕੈ ਬਲਹਾਰੇ ਆਪਣੇ, ਸਤਿਗੁਰ ਕੈ ਬਲਹਾਰੇ, ਸਤਿਗੁਰ ਕੈ ਬਲਹਾਰੇ, ਸਤਿਗੁਰ ਕੈ ਬਲਹਾਰੇ। ਕੀ ਹੋਏਗਾ ਜੀ? ਆਗਾ ਸੁਖ ਪਾਸ਼ਾ ਸੁਖ ਸਹਿਜਾ, ਆਗਾ ਸੁਖ ਪਾਸ਼ਾ ਸੁਖ ਸਹਿਜਾ, ਆਗਾ ਸੁਖ ਘਰ ਆਨੰਦ ਹਮਾਰੇ ਆਪਣੇ, ਸਤਿਗੁਰ ਕੈ ਬਲਹਾਰੇ, ਸਤਿਗੁਰ ਕੈ ਬਲਹਾਰੇ ਆਪਣੇ, ਸਤਿਗੁਰ ਕੈ ਬਲਹਾਰੇ। ਅੱਜ ਦਾ ਹੁਕਮ ਪੱਲੇ ਬੰਨ ਕੇ ਜਾਇਓ ਗੁਰਮੁਖੋ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬੋਲ ਨੇ, ਉਹ ਭਵਿੱਖ ਦੀ ਚਿੰਤਾ ਕਰਨ ਵਾਲਿਆ ਸਿਖਾ, ਤੈਨੂੰ ਭਵਿੱਖ ਦੀ ਚਿੰਤਾ ਕਰਨ ਦੀ ਲੋੜ ਨਹੀਂ, ਆ ਵਰਤਮਾਨ ਸਮਾਂ ਤੇਰੇ ਕੋਲੇ, ਇਹਨੂੰ ਸਾਂਭਲਾ। ਕਿਵੇਂ ਸਾਂਭਣਾ? ਗੁਰੂ ਦੇ ਚਰਨਾਂ ਵਿੱਚ ਜੁੜ, ਸੰਗਤ ਵਿੱਚ ਜੁੜ, ਨਾਮ ਵਿੱਚ ਜੁੜ। ਜਦੋਂ ਵਰਤਮਾਨ ਸਾਂਭ ਲਏਗਾ, ਸੱਚ ਜਾਣੀ ਆਉਣ ਵਾਲਾ ਸਮਾਂ ਵੀ ਸਾਂਭਿਆ ਜਾਏ। ਜੇ ਆ ਹੀ ਨਾ ਸਾਂਭਿਆ ਤੇ ਫਿਰ ਆਉਣ ਵਾਲਾ ਸਮਾਂ ਕਿੱਥੋਂ ਸਾਂਭਿਆ ਜਾਏਗਾ? ਤਾਂ ਹੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਨ ਕਿਹਾ ਸੀ, ਜਿਨੀ ਐਸਾ ਹਰ ਨਾਮ ਨਾ ਚੇਤੇ ਉਹ ਸੇ ਕਾਹੇ ਜਗੇ ਆਏ ਰਾਮ ਰਾਜ। ਇਹ ਮਾਨਸ ਜਨਮ ਦੁਲੰਬ ਹੈ, ਨਾਮ ਬਿਨਾਂ ਬਿਰਥਾ ਸਭ ਜੇ। ਹੁਣ ਵੱਤਾ ਹੈ, ਹੁਣ ਤੇ ਵੱਤਰ ਹੈ ਨਾ, ਹੁਣ ਹੀ ਸਮਾਂ ਤੇਰੇ ਕੋਲ ਨਾਮ ਜਪਣ ਦਾ। ਹੁਣ ਵੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ, ਮਨ ਮੁੱਖਾਂ ਨੂੰ ਫੇਰ ਜਨਮ ਹੈ, ਨਾਨਕ ਹਰ ਪਾਏ। ਆਪਣੇ ਸਤਿਗੁਰ ਕੈ ਬਲਹਾਰੇ ਰਹਾਓ ਦੀ ਪੰਕਤੀ ਹੈ ਅੱਜ ਦੇ ਹੁਕਮਨਾਮੇ ਦੀ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ, ਮੈਂ ਆਪਣੇ ਸਤਿਗੁਰੂ ਤੋਂ ਬਲਹਾਰ ਜਾਣਾ। ਕਿਉਂ ਜਾਣੇ ਜੀ? ਆਗਾ ਸੁਖ ਪਾਤਸ਼ਾਹ ਸੁਖ ਸਹਿਜਾ ਕਰ ਆਨੰਦ ਹਮਾਰ। ਇਸ ਕਰਕੇ ਬਲਹਾਰ ਜਾਣਾ ਕਿਉਂਕਿ ਗੁਰੂ ਨੇ ਇੰਚੀ ਕਿਰਪਾ ਕੀਤੀ
ਜਿਹੜਾ ਸਮਾਂ ਲੰਘ ਗਿਆ ਉਹਦੇ ਵਿੱਚ ਵੀ ਸੁੱਖ ਬਣਾਈ ਰੱਖਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੁੱਖਾਂ ਦਾ ਪ੍ਰਬੰਧ ਕਰ ਦਿੱਤਾ। ਕਰ ਆਨੰਦ ਹਮਾਰੇ, ਮੇਰੇ ਹਿਰਦੇ ਘਰ ਦੇ ਵਿੱਚ ਆਨੰਦ ਹੀ ਆਨੰਦ ਪੈਦਾ ਹੋ, ਖੁਸ਼ੀਆਂ ਖੁਸ਼ੀਆਂ ਪੈਦਾ ਹੋ, ਕਿਉਂਕਿ ਨਾਮ ਦੇ ਨਾਲ ਪ੍ਰਸੰਨਤਾ ਮਿਲਣੀ, ਭਗਤੀ ਦੇ ਨਾਲ ਪ੍ਰਸੰਨਤਾ ਮਿਲਣੀ। ਗੁਰਪੂਰਾ ਭੇਟਿਓ ਵਡਭਾਗੀ ਮਨਹੇ ਪਹਿਆ ਪ੍ਰਗਾਸਾ, ਪਹਿਲੀ ਪੰਗਤੀ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਵੱਡਿਆਂ ਭਾਗਾਂ ਵਾਲਿਆਂ ਨੂੰ ਪੂਰਾ ਗੁਰੂ ਮਿਲ ਗਿਆ, ਭੇਟਿਓ ਦੇ ਅਰਥ ਨੇ ਮਿਲ ਜਾਣਾ, ਗੁਰਪੂਰਾ ਭੇਟਿਓ ਵਡਭਾਗੀ, ਜਿਨ੍ਹਾਂ ਗੁਰਮੁਖਾਂ ਨੂੰ ਪੂਰਾ ਗੁਰੂ ਮਿਲ ਗਿਆ, ਮਨਹੇ ਪਹਿਆ ਪ੍ਰਗਾਸਾ, ਉਹਨਾਂ ਦੇ ਮਨ ਦੇ ਵਿੱਚ ਪ੍ਰਕਾਸ਼ ਹੋ ਜਾਂਦਾ, ਪ੍ਰਗਾਸ਼ ਖੁਸ਼ੀਆਂ ਖੇੜੇ ਜਿਹੜੇ ਗਮ ਨੇ ਉਹ ਨਿਕਲ ਜਾਂਦੇ, ਚਿੰਤਾ ਝੋਰੇ ਨਿਕਲ ਜਾਂਦੇ। ਕੋਈ ਨਾ ਪਹੁੰਚਣਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸ, ਜਦੋਂ ਗੁਰੂ ਪਰਮਾਤਮਾ ਦੇ ਨਾਮ ਨਾਲ ਜੋੜ ਦਿੰਦਾ ਨਾ ਸਿੱਖ ਨੂੰ, ਤੇ ਸਿੱਖ ਦੇ ਰੋਮ ਰੋਮ ਵਿੱਚ ਪਰਮਾਤਮਾ ਦਾ ਨਾਮ ਵਸ ਜਾਂਦਾ, ਫਿਰ ਉਹਨੂੰ ਪਤਾ ਲੱਗ ਜਾਂਦਾ ਵੀ ਉਹ ਪਰਮਾਤਮਾ ਜਿਹੜਾ ਸਾਡੀ ਸਾਰਿਆਂ ਦੀ ਸੰਭਾਲ ਕਰਨ ਵਾਲਾ, ਕੋਈ ਨਾ ਪਹੁੰਚਣਹਾਰਾ ਦੂਜਾ, ਉਸ ਪਰਮਾਤਮਾ ਵਰਗਾ ਹੋਰ ਦੂਜਾ ਸੰਸਾਰ ਵਿੱਚ ਹੈ ਹੀ ਕੋਈ ਨਹੀਂ, ਜਿਹੜਾ ਸਾਡੀ ਡਿੱਗੇ ਹੋਇਆਂ ਦੀ ਬਾਂਹ ਫੜਨ ਵਾਲਾ, ਜਿਹੜਾ ਸਾਨੂੰ ਮਾਣ ਸਨਮਾਨ ਦੇਣ, ਜਿਹੜਾ ਸਾਡੀ ਪਾਲਣਾ ਕਰਨ ਵਾਲਾ, ਉਹਦੇ ਵਰਗਾ ਸੰਸਾਰ ਵਿੱਚ ਹੋਰ ਕੋਈ ਨਹੀਂ। ਇੱਕ ਹੀ ਪਰਮਾਤਮਾ ਹੈ ਜਿਹਦੇ ਬਾਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬਚਨ ਕਹਿ ਨੇ ਵੀ ਮੈਂ ਤੇ ਇੱਕ ਪਰਮਾਤਮਾ ਨੇ ਧਿਆਉਣਾ, ਇੱਕ ਦੇ ਚਰਨਾਂ ਵਿੱਚ ਹੀ ਜੁੜਦਾ, ਸਗਲ ਦੁਆਰ ਕੋਈ ਛੱਡ ਕੇ ਗਏ ਤੁਹਾਰੋ ਦੁਆਰ, ਬਾਹਾਂ ਕਹੇ ਕਿ ਲਾਜ ਇਸ ਗੋਬਿੰਦ ਦਾਸ ਤੁਹਾਰ, ਮੈਂ ਤੇ ਇੱਕ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦਾ। ਆਪਣੇ ਸਾਹਿਬ ਕਾ ਪ੍ਰਵਾਸਾ ਹੋਣ ਤੇ ਮੈਨੂੰ ਮਾਲਕ ਤੇ ਯਕੀਨ ਹੋ ਗਿਆ ਵੀ ਜੇ ਉਹ ਮੇਰੀ ਬਾਂਹ ਫੜਨ ਵਾਲਾ ਹੋਵੇ ਤੇ ਮੇਰਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨ ਦਾ, ਤੂੰ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਰਹਾਉ। ਅੰਤਰਜਾਮੀ ਕਰਨੇ ਹਾਰਾ ਸੋਈ ਖਸਮ ਹਮਾਰ, ਉਹ ਪਰਮਾਤਮਾ ਜਿਹੜਾ ਅੰਤਰਜਾਮੀ ਹੈ, ਜਿਹੜਾ ਸਾਰਿਆਂ ਨੂੰ ਪੈਦਾ ਕਰਕੇ ਤੇ ਰਿਜਕ ਦੇਣ ਵਾਲਾ ਹੈ, ਉਹ ਹੀ ਮੇਰਾ ਖਸਮ ਹੈ, ਉਹ ਹੀ ਮੇਰਾ ਮਾਲਕ ਹੈ। ਨਿਰਭਉ ਭੈ ਗੁਰ ਚਰਨੀ ਲਾਗੇ ਇੱਕ ਰਾਮ ਨਾਮ ਅਧਾਰਾ, ਜਦੋਂ ਮੈਂ ਗੁਰੂ ਦੇ ਚਰਨਾਂ ਵਿੱਚ ਜੁੜਿਆ, ਗੁਰੂ ਨੇ ਪਰਮਾਤਮਾ ਦੇ ਨਾਮ ਦਾ ਆਸਰਾ ਬਖਸ਼ ਦਿੱਤਾ, ਉਸ ਵੇਲੇ ਮੈਂ ਨਿਰਭਉ ਹੋ ਗਿਆ, ਮੇਰੇ ਸਾਰੇ ਡਰ ਜਿਹੜੇ ਸੀ ਖਤਮ ਹੋ ਗਏ। ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈਪੀ ਹਵਨ ਹਰ, ਕਹਿਣ ਲੱਗੇ ਉਸ ਪਰਮਾਤਮਾ ਦੇ ਜਿਹੜੇ ਦਰਸ਼ਨ ਨੇ ਨਾ, ਉਹ ਸਫਲ ਨੇ, ਫਲ ਦੇਣ ਵਾਲੇ ਨੇ, ਸਭ ਦਾਤਾ ਮਿਲਣ ਵਾਲੇ। ਕਿਹੜਾ ਪਰਮਾਤਮਾ? ਅਕਾਲ ਮੂਰਤ, ਜਿਹੜਾ ਮੌਤ ਤੋਂ ਪਰੇ ਹੈ, ਜਿਹਦੇ ਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ, ਉਹ ਪ੍ਰਭ ਹੈਪੀ ਹੋਵਣ ਹਾਰਾ, ਜਿਹੜਾ ਹੁਣ ਵੀ ਹੈ, ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ। ਕਹਿਣ ਲੱਗੇ ਉਹ ਮੇਰੇ ਹਿਰਦੇ ਵਿੱਚ ਵਸ ਗਿਆ, ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ, ਜਿਹਨੂੰ ਪਰਮਾਤਮਾ ਆਪਣੇ ਕੰਠ ਨਾਲ ਲਾ ਲੈਂਦਾ ਹੈ ਨਾ, ਆਪਣਾ ਪਿਆਰਾ ਬਣਾ ਲੈਂਦਾ ਹੈ, ਉਹਨੂੰ ਫਿਰ ਨਾ ਲੋਕ ਵਿੱਚ ਧੱਕੇ ਖਾਣੇ ਪੈਂਦੇ ਨੇ ਨਾ ਪਰਲੋਕ। ਵੱਡੀ ਵਡਿਆਈ ਅਚਰਜ ਸੁਭਾ ਕਾਰਜ ਆਇਆ ਰਸ, ਉਸ ਪਰਮਾਤਮਾ ਦੀਆਂ ਵਡਿਆਈਆਂ ਵੱਡੀਆਂ, ਵੱਡੇ ਕੀਆਂ ਵਡਿਆਈਆਂ ਕਿਸ ਕਹਿਣਾ ਕਹਿਣਾ ਜਾਏ, ਕਿਵੇਂ ਉਹਨੂੰ ਬਿਆਨ ਕਰੀਏ। ਕਹਿਣ ਲੱਗੇ ਕਾਰਜ ਆਇਆ ਰਸ, ਉਸ ਬੰਦੇ ਦੀ ਸੋਭਾ ਹੋ ਜਾਂਦੀ, ਉਸ ਬੰਦੇ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਨੇ ਜਿਹਦੇ ਵਿੱਚ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਜਾਂਦਾ। ਨਾਨਕ ਕਹੋ ਗੁਰਪੂਰਾ ਭੇਟਿਓ ਸਗਲੇ ਦੁੱਖ ਬਨਾਸੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਜਦੋਂ ਤੋਂ ਮੈਨੂੰ ਪੂਰਾ ਗੁਰੂ ਮਿਲਿਆ ਹੈ ਨਾ, ਉਦੋਂ ਤੋਂ ਮੇਰੇ ਸਾਰੇ ਦੁੱਖ ਜਿਹੜੇ ਨੇ ਬਿਨਸ ਗਏ, ਖਤਮ ਹੋ ਗਏ ਨੇ, ਸੁੱਖ ਹਿਰਦੇ ਵਿੱਚ ਵਸ ਗਏ। ਸਤਿਗੁਰ ਕਿਰਪਾ ਕਰਨ ਗੁਰਮੁਖੋ, ਤੁਸੀਂ ਵੱਡਿਆਂ ਭਾਗਾਂ ਵਾਲੇ ਹੋ, ਜਿਸ ਗੁਰੂ ਦੀ ਵਡਿਆਈ ਅੱਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕੀਤੀ ਹੈ ਨਾ, ਉਸੇ ਗੁਰੂ ਦੇ ਚਰਨਾਂ ਨਾਲ ਤੁਸੀਂ ਰੋਜ਼ ਜੁੜਦੇ, ਇਸੇ ਤਰ੍ਹਾਂ ਜੁੜੇ ਰਹੀਏ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲ ਹੋ ਸਕੇ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿ ਸੇਤੀ, ਮਨ ਵਜਿਆ ਵਧਾਈਆ, ਰਾਗ ਰਤਨ ਪਰਿਵਾਰ ਪਰਿਆ, ਸ਼ਬਦ ਗਾਵਣ ਆਈਆ, ਸ਼ਬਦੋਤਾ ਗਾਵੋ ਹਰੀ ਕੇਰਾ, ਮਨ ਜਿੰਨੀ ਵਸਾਇਆ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਵਰਾ ਸੁਆਮੀ ਸੋਕੇ ਮਨੋ ਵਸਾਰੇ, ਕਹਿ ਨਾਨਕੋ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰੇ, ਸਭ ਕੁਛ ਹੈ ਜਿਸ ਦੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵਾ ਨਾਮ ਦਿਨ ਕਹਿ ਮਨ ਵਸਿਆ ਵਾ, ਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸੱਚਾ ਨਾਮ ਮੇਰਾ ਆਧਾਰੋ
ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨਿਆ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਵਟੋ ਜਿਸ ਦਿਆ ਵਡਿਆਈਆ ਕਾਹੇ ਨਾਨਕ ਸੁਣੋ ਸੰਤੋ ਸਭ ਧਰੁ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤੁਤ ਕਰ ਸੁਭਾਗਾ ਕਰ ਸੁਭਾਗਾ ਸ਼ਬਦ ਵਾਜੇ ਕਲਾ ਜੁਤ ਕਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਾਹੇ ਨਾਨਕ ਤਹਿਸ ਕਹੋਆ ਤਿਤ ਕਰ ਅਨਹਦ ਵਾਜੇ ਅਨ ਦਿਸਨ ਹੋ ਵਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਰ ਕਹਿਤੇ ਪਵਿੱਤ ਸਤਿਗੁਰ ਆਇਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਾ ਤੂਰੇ ਸਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੇ ਧਰਮ ਹਦੂਰ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗੈ ਮਸਕਤ ਕਾਲ ਨਾਨਕ ਤੇ ਮੁਖ ਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਾਧ ਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸ ਬੋਧੀ ਪਾਚੀ ਦੱਸੀ ਪ੍ਰਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਦਿਆ ਹੈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰ ਸ੍ਰੀ ਹਰ ਆਏ ਸ੍ਰੀ ਹਰ ਕ੍ਰਿਸ਼ਨ ਤਿਆਈ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰ ਹੈ ਕਰਨ ਉਹਨੇ ਦਿਆਵਾ ਸਹਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ ਦੇ ਪਵਿੱਤਰ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਰਦਾਰ ਦਾ ਤੇ ਅੰਤਰ ਕੇ ਗੱਲ ਸੱਚ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਡੀਆਂ ਜਾਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੜ ਚੱਕਿਆ ਦੇਖ ਚਲਾਈ ਤੇ ਵਾਹੀ ਦੇਖ ਕੇ ਨਿਟ ਕੀਤਾ ਤੇਨਾ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰ ਮੈਂ ਚਲਾਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਦੇਖੇ ਸੰਸਾਰ ਸਤਸੰਗ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਬਸ ਗੁਰਦੁਆਰਾ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਕਿਤਾਬ ਹੈ ਜਿਤ ਆਵਣ ਕਾ ਸਦਕਾ ਸਰਬ ਸੁਖੋ ਹੈ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਰਚਿਆ ਰਿਆਇਤ ਦੇਹ ਤੇ ਕੀ ਫਤਿਹ ਬਿਰਧ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੁਰਬਾਨ ਨਹੀਂ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਹਟਾਨ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਧ ਕੇ ਰਾਖੇ ਆਪ ਵਾਹਿਗੁਰੂ ਗੁਰੂ ਕੀ ਬਨਵਾਏ ਪੰਥ ਸਦਾ ਸਹਾਈ ਦਿੱਤਾ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਜੇ ਪੰਥ ਨੂੰ ਛੋੜਿਆ ਗਿਆ ਸਰਦਾਰ ਸੇਵਾ ਸਮਾਜ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਲੋਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਕਰ ਦਿੱਤਾ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੂੰ ਤਾਂ ਭਾਵੇ ਤਾਂ ਆਣੇ ਰਾਸ ਇਹ ਗਰੀਬ ਨਵਾਜ ਜੀ ਆਪ ਦੇ ਚੰਨ ਕਾਮਨਾ ਦੇ ਅਰਦਾਸ ਮਿੱਤੀ ਆਪਣੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਪੁਰ ਸੰਗਤ ਨੂੰ ਦਰਸ਼ਨ ਦੱਸ ਕੇ ਨਿਹਾਲ ਦੱਸ ਦਿਓ ਬੇਅੰਤ ਬਾਣੀਆਂ ਦੇ ਪਾਠ ਅੱਜ ਵੀ ਰਾਗੀ ਸਿੰਘ ਨੇ ਆਪਣੇ ਚਰਨ ਜਾਸਾ ਕੀ ਵਾਰ ਨੇ ਕੀਰਤਨ ਕੀਤੇ ਨੇ ਵਿਦਵਾਨ ਵੀ ਉਹਨਾਂ ਨੇ ਅੱਜ ਕੋਈ ਨਵੀਂ ਕਥਾ ਜਾਰ ਕੀਤੀ ਹੈ ਕਿਰਪਾ ਕਰੋ ਭੂਈਆਂ ਭੁੱਲਾਂ ਚੁੱਕਾ ਦੀ ਮਾਫੀ ਬਖਸ਼ੋ ਬੜੀ ਵੀ ਬਾਣੀ ਸੋਟ ਕੇ ਸੱਚ ਕੰਨ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦਿਆਂ ਦੇ ਵਿਸਾਰ ਦੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੋਤੇ ਪਿੱਤਰ ਬਾਣੀ ਤਾਂ ਨਿਬਰ ਬੁੱਧੀ ਬਖਸ਼ਿਸ਼ ਕਰੋ ਗਰੀਬ ਨਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚ ਪਿੱਤਰ ਕੜਾਪ ਚਾਲੀ ਜਗ੍ਹਾ ਤਿਆਰ ਕਰੇ ਹੱਦ ਤਾਰ ਆਪ ਜੀ ਭੋਗ ਲਾਓ ਸ਼ੀਰ ਪ੍ਰਸਾਦ ਸਾਹ ਸੰਗਤ ਦੀ ਰਚਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਾਤਾ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਪ੍ਰਦੇਹ ਰੱਖਿਆ ਬਖਸ਼ਿਸ਼ ਕਰੋ ਜੀ ਕਿਰਪਾ ਕਰੋ ਗਰੀਬ ਨਵਾਜ ਦਾਤਾਰ ਜੀ ਆਪ ਦੀ ਬਖਸ਼ੀਆਂ ਦਾਤਾਂ ਜੋ ਨਗਰਾਂ ਤੋਂ ਸਵੇਰੇ ਪ੍ਰਵਾਨ ਕਰਨੀ ਆਪਦੇ ਚਰਨਾਂ ਸੇਵਾ ਕਰਨੇ ਸਾਰੇ ਪਿਆਰੇ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀ ਕਰੋ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ ਬਾਤ ਦਾ ਕਰੋ ਕਿਰਪਾ ਕਰੋ ਗਰੀਬ ਨਵਾਜ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਰਦੇ ਆਈਆਂ ਸਭ ਸੰਗਤਾਂ ਦੇ ਹਾਲ ਜੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਾ ਦਰਦ ਸਿਰ ਪਰ ਬੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਗ੍ਰੀਬ ਨਵਾਜ ਕਿਰਪਾ ਕਰੋ ਖਾਸ ਬਲ ਸੇ ਕੌਮ ਨੂੰ ਏਕ ਦਾਸ ਵਾਜ ਪਿਆਰ ਦੀ ਬਖਸ਼ਿਸ਼ ਕਰਕੇ ਸੰਤ ਦਾਸ ਰਸੋਈ ਦਾਸ ਬਖਸ਼ੋ ਚਾਨਣਾ ਨਾ ਜੋੜੋ ਗੁਰਬਾਣੀ ਦਾ ਪਿਆਰ ਬਖਸ਼ਦਾ ਹਰ ਮੈਦਾਨ ਜਵਾਨ ਫਤਿਹ ਬਖਸ਼ਰ ਬਾਤ ਦਾ ਕਰੋ ਜੀ ਗੁਰੂ ਗ੍ਰੀਬ ਨਵਾਜ ਦੂਰ ਦੁਰਾਜ ਘਰਾਂ ਬੈਠੀਆਂ ਲਾਈਵ ਕਰਤਾ ਕੀਤੇ ਸਰਵਣ ਕਰੀਆਂ ਸਾਜ ਦੇ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਤਾਰਾ ਵੀ ਕਿਰਪਾ ਕਰੀ ਸਕਦਾ ਉਹਦਾ ਬਖਸ਼ੇ ਨੂੰ ਸੰਗਤ ਆਪਦੇ ਜਾਂਦੇ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਦਾ ਸੰਗਤਾਂ ਮਾਇਆ ਪੇਟਾ ਕਰੀ ਚੰਨਾ ਪ੍ਰਵਾਨ ਕਰੋ ਬਖਸ਼ਿਆ ਸਭ ਦੀਆਂ ਕਮਾਈਆਂ ਸਬਲ ਕਰੋ ਕਰ ਜੋ ਅੱਜ ਦੇ ਬਖਸ਼ਤਾ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਰਵਾਂ ਦਾ ਪੂਰੀਆਂ ਕਰੋ ਜੀ ਤਾਰ ਮੇਰਾ ਦੇ ਕਰੇ ਆਓ ਸੇਵਾ ਪ੍ਰਵਾਨ ਕਰੋ ਭੁੱਲਾਂ ਚੁਕਾਈ ਮਾਰੀ ਬਖਸ਼ੋ ਵੇਦਰ ਗੁਨਾਮੀ ਬਖਸ਼ਿਆ ਬ੍ਰਹਮ ਲੜੀ ਵਾਰ ਸਾਜ ਪਾਠ ਕਰਨ ਵਾਸਤੇ ਆਗਾ ਬਖਸ਼ੋ ਰਹਿੰਦੇ ਕਾ ਸਵਾਰ ਕੇ ਚੰਨਾ ਦਰਵਾਜ਼ੇ ਬਣਾਓ ਸ਼ੁੱਧ ਤੇ ਬਿਧੂ ਸੇਵਾ ਲੈਣ ਕੇ ਵਾਦ ਦਿੱਤਾ ਸਹੀ ਪਿਆਰੇ ਮੈਨੂੰ ਜਿਹੜੇ ਮੇਰਾ ਆਪਣਾ ਨਾਮ ਜਿੱਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅਗਿਆ ਭਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਝ ਹੈ ਕੋਜ ਸ਼ਬਦ ਮਹਿਲ
राज करेगा खालसा आकी रहे ना को पार हुए सा मिलेंगे बजे शरण जो वाहिगुरु नाम जहाज है जड़े सो तरे पा जो शरदा कर सेव दे गुरु पारे उतारना खंडा जा

0: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰ ਜੋ ਸਾਧ ਸੰਗਤ ਜੀ ਮਾਰੇ ਕਿਰਪਾ ਕੀਤੀ ਆਪ ਸੰਗਤ ਬੜੀ ਸ਼ਰਧਾ ਭਾਵਨਾ ਸਹਿਤ ਪਵਿੱਤਰ ਗੁਰਬਾਣੀ ਆਸਾ ਕੀ ਵਾਅਦੇ ਕੀਤੇ ਸਰਵ ਕੀਤੇ ਨੇ ਪਰੰਤ ਹੁਕਮ ਨਾ ਮਿਲੀ ਕਥਾ ਵਿਚਾਰ ਦੁਆਰੀ ਸਰਵਨ ਕੀਤੀ ਹੈ। ਅਰਦਾਸ ਵੀ ਸਾਰੀਆਂ ਭਰੀਆਂ ਮਾਰੇ ਬਖਸ਼ ਪਵਿੱਤਰ ਮੈਂ ਸਰਵਨ ਕੀਤੇ ਹਨ। ਸਾਧ ਸੰਗਤ ਜੀ ਅੱਜ ਪਾਸ ਗੁਰੂ ਸਾਹਿਬ ਨੇ ਆਪ ਗੁਰੂ ਖਾਸ ਉਹਨਾਂ ਨੂੰ ਬਖਸ਼ਿਸ਼ ਕੀਤਾ ਹੈ। ਔਰ ਸਾਧ ਸੰਗਤ ਜੀ ਆਪ ਸੰਗਤ ਬੇਨਤੀ ਹੈ ਕਿ ਜ਼ਰੂਰ ਗੁਰੂ ਘਰ ਹਰ ਰੋਜ਼ ਆਇਆ ਕਰੋ, ਆਓ ਮੱਥੇ ਟੇਕ ਕੇ ਅਰਦਾਸ ਕਰੋ। ਜਿੰਨੀ ਦੇਰ ਤੱਕ ਜਾਓ ਸਾਧ ਸੰਗਤ ਜੀ ਮਹਾਰਾਜ ਜਿਹੜੀ ਕੀ ਕੁਝ ਪਹਿਲੇ ਕਥਾ ਕੀ ਦਰਬਾਰ ਤੁਸੀਂ ਸਰਵ ਕਰ ਸਕਦੇ ਹੋ। ਸਾਧ ਸਿੰਘ ਜੀ ਆਪ ਸਿੰਘ ਤੈਨੂੰ ਪਤਾ ਹੈ ਕਿ ਹੁਣ ਸਹਿਜ ਪਾਠ ਲੜੀਵਾਰ ਹੋ ਰਹੇ ਨੇ, ਭਾਈ ਸਾਹਿਬ ਕਰਨਗੇ। ਸਾਧ ਸਿੰਘ ਜੀ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਰਿਵਾਰਾਂ ਨੇ ਘਰਾਂ ਲੜੀਵਾਰ ਸਹਿਜ ਪਾਠ ਨੂੰ ਆਰੰਭ ਕੀਤਾ ਹੈ, ਵੱਡ ਪਾ ਗਏ ਹੋ, ਸੋ ਸਾਧ ਸਿੰਘ ਸੰਗਤ ਨੂੰ ਬੇਨਤੀ ਹੈ ਕਿ ਆਪੋ ਆਪਣੇ ਨੰਬਰ ਤੁਸੀਂ ਭਾਈ ਰਜਿੰਦਰ ਸਿੰਘ ਹੋਰਾਂ ਨੂੰ ਦੇ ਦਿਓ ਤਾਂ ਕਿ ਆਉਣ ਵਾਲੇ ਸਮੇਂ ਜੋ ਵੀ ਪ੍ਰੋਗਰਾਮ ਹੋਇਆ ਤੁਹਾਨੂੰ ਟੈਲੀਫੋਨ ਕਰਕੇ ਉਸ ਪ੍ਰੋਗਰਾਮ ਵਿੱਚ ਸ਼ਾਮਲ ਕਰ ਸਕਣ। ਉਹਨਾਂ ਦਾ ਨੰਬਰ ਹੈ 4087124145। ਸੋ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜੋ ਤੁਸੀਂ ਦੇਖ ਰਹੇ ਹੋ ਕਿ ਨਾਥਾ ਸਵਥਾ ਜੋ ਡਬਲ ਬਿਲਡਿੰਗਾਂ ਬਣਨੀਆਂ ਨੇ ਉਹਨਾਂ 'ਚ ਬੇਅੰਤ ਖਰਚਾ ਹੋ ਰਿਹਾ। ਸਾਧ ਸੰਗਤ ਬੜੀ ਖੁਸ਼ੀ ਦੀ ਗੱਲ ਹੈ ਕਿ ਬੇਅੰਤ ਪੁਰਾਣਾ ਵੱਲੋਂ ਬੇਅੰਤ ਮਾਇਆ ਆਪਣਾ ਦਸਵੰਧ ਸਫਲ ਕਰਦਿਆਂ ਸੰਗਤਾਂ ਨੇ ਮਹਾਰਾਜ ਚਰਨਾਂ 'ਚ ਭੇਟਾਂ ਮਾਇਆ ਕੀਤੀ ਹੈ। ਸੋ ਵਟ ਪਾ ਗਈ ਹਨ ਜਿਨ੍ਹਾਂ ਜਿਨ੍ਹਾਂ ਅੱਜ ਤੱਕ ਮਾਇਆ ਭੇਟਾਂ ਨੇ, ਕਿ ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਆਪਣਾ ਦਸਵੰਧ ਸਫਲ ਕਰਦੇ ਮਹਾਰਾਜ ਚਰਨਾਂ 'ਚ ਮਾਇਆ ਭੇਟਾਂ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸੋ ਸਾਧ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਲੜੀ ਵਾਸਤੇ ਅੱਜ ਪਾਠ ਹੋ ਰਹੇ ਨੇ ਇਹਦੇ ਵਾਸਤੇ ਤੁਸੀਂ ਜ਼ਰੂਰ ਆਪਣੇ ਨੰਬਰ ਦੇ ਦਿਓ। ਅਤੇ ਨਾਲ ਇਹ ਬੇਨਤੀ ਹੈ ਸਾਧ ਸੰਗਤ ਜੀ ਕਿ ਖਾਲਸਾ ਸਕੂਲ ਹੁਣ ਖੁੱਲ੍ਹ ਗਿਆ ਹੈ, ਆਪ ਜ਼ਰੂਰ ਆਪਣੇ ਬੱਚਿਆਂ ਨੂੰ ਦਾਖਲ ਕਰਾਓ ਤਾਂ ਕਿ ਤੁਹਾਡੇ ਬੱਚੇ ਪੰਜਾਬੀ ਪੜ੍ਹਨ, ਉਸ ਤੋਂ ਬਾਅਦ ਗੁਰਬਾਣੀ ਸਿੱਖਣਗੇ। ਸੋ ਇਹ ਸਾਡੇ ਵਾਸਤੇ ਜ਼ਰੂਰੀ ਹੈ ਕਿ ਬੱਚਿਆਂ ਨੂੰ ਜ਼ਰੂਰ ਪੰਜਾਬੀ ਪੜ੍ਹਾ ਕੇ ਗੁਰਬਾਣੀ ਨਾਲ ਜੋੜਿਆ ਜਾਵੇ, ਵੀ ਸਾਡਾ ਸਾਰਿਆਂ ਦਾ ਫਰਜ਼ ਬਣਦਾ, ਇਹ ਮਾਪਿਆਂ ਦਾ ਜ਼ਰੂਰੀ ਫਰਜ਼ ਬਣਦਾ, ਇਹ ਜ਼ਰੂਰੀ ਖਿਆਲ ਰੱਖੋ। ਸਾਧ ਸੰਗਤ ਜੀ ਸਾਰੀ ਆਪ ਸੰਗਤ ਨੂੰ ਬੇਨਤੀ ਹੈ ਅਗਸਤ 30 ਨੂੰ ਹੈ ਸੰਪੂਰਨਤਾ ਦੇ ਸੰਪੂਰਨਤਾ ਪੁਰਬ ਸਾਹਿਬਾਨ ਸੱਚੇ ਪਾਤਸ਼ਾਹ ਜੀ ਦਾ। ਸੋ ਆਪ ਸੰਗਤ ਨੂੰ ਹਾਰਗੇ ਪੜ੍ਹੋ ਅਤੇ ਗੁਰੂ ਸਾਹਿਬ ਨੇ ਜੋ ਮਹਾਨ ਦਾ ਸਾਨੂੰ ਬਖਸ਼ੀ ਅਸੀਂ ਉਹਨਾਂ ਦਾ ਧੰਨਵਾਦ ਕਰੀਏ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਤਾਂ ਆਪ ਜ਼ਰੂਰ ਹਾਰੀਆਂ ਭਰਨੀ ਕਿਰਪਾ ਕਰੋ। ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਸਤੰਬਰ 11, 12, 13 ਨੂੰ ਹੈ ਇਕੱਤੀ ਰਾਗਾਂ ਦਾ ਕੀਰਤਨ ਦਰਬਾਰ, ਆਪ ਸੰਗਤ ਜ਼ਰੂਰ ਹਾਰੀਆਂ ਭਰਨੀਆਂ ਨੇ ਅਤੇ ਇਸ ਸਮੇਂ ਦੇ ਡਾਕਟਰ ਨੇ ਯਤਨ ਕਰਨੇ ਨੇ। ਸਾਧ ਸੰਗਤ ਜੀ ਸਤੰਬਰ 12 ਨੂੰ ਹੈ ਪਹਿਲਾ ਪ੍ਰਕਾਸ਼ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਸਾਧ ਸੰਗਤ ਜੀ ਆਪ ਜ਼ਰੂਰ ਹਾਜ਼ਰੀਆਂ ਭਰ ਕੇ ਇਸ ਸਮੇਂ ਦੂਰ ਜੀਆਂ ਕਿਤੇ ਹੋਈਏ ਆਪਣੇ ਸਿਰ ਮੱਥੇ ਪ੍ਰਵਾਨ ਕਰਦੇ ਹੋਇਆਂ ਸਾਧ ਸੰਗਤ ਜ਼ਰੂਰ ਮਹਾਰਾਜ ਚਰਨਾਂ 'ਚ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਸਮਾਨ ਦਿੱਤੀਆਂ ਹੋਈਆਂ ਦਾਤਾਂ ਦਾ ਧੰਨਵਾਦ ਕਰੀਏ। ਬਾਬਾ ਜੀ ਸਾਹਿਬ ਤਿਆਰ ਨੇ, ਸਾਹਿਬ ਰਮ ਕਰੀ ਸ਼ਰਮ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ ਜੋ ਗੁਰੂ ਦਰਬਾਰ ਦੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਆਪਾਂ ਰਲ ਮਿਲ ਕੇ ਪਿਆਰ ਸਹਿਤ ਨਿੱਤਾਂ ਪ੍ਰਤੀ ਸਹਿਜ ਪਾਠ ਕਰਦੇ ਹਾਂ। ਅੱਜ ਪਾਵਨ ਅੰਗ 1023 ਤੋਂ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ। ਮਾਰੂ ਸੋਹਿਲੇ ਚੱਲ ਰਹੇ ਹਨ। 1023 ਤੋਂ ਅੱਜ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ।

ਮਾਨੈ ਹੁਕਮ ਰਜਾਈ ਹੈ। ਸਤ ਜੁਗ ਸਾਚ ਕਹਿ ਸਭ ਕੋਈ, ਸੱਚ ਵਰਤੈ ਸਾਚਾ ਸੋਈ। ਮਨ ਮੁਖ ਸਾਚ ਭਰਮ ਭਉ ਭੰਜਨ, ਗੁਰਮੁਖ ਸਾਚ ਸਿਖਾਈ ਹੈ। ਤ੍ਰਿਤੈ ਧਰਮ ਕਲਾ ਇੱਕ ਚੂਕੀ, ਤੀਨ ਚਰਨ ਇੱਕ ਦੁਬਿਦਾ ਸੂਕੀ। ਗੁਰਮੁਖ ਹੋਵੈ ਸੋ ਸਾਚ ਵਖਾਣੈ, ਮਨਮੁਖ ਪਚੈ ਅਵਾਈ ਹੈ। ਮਨਮੁਖ ਕਦੇ ਨ ਦਰਗਹਿ ਸੀਜੈ, ਬਿਨ ਸ਼ਬਦੈ ਕਿਉਂ ਅੰਤਰ ਰੀਜੈ। ਬਾਧੇ ਆਵਹਿ ਬਾਧੇ ਜਾਵਹਿ, ਸੋਝੀ ਬੂਝ ਨ ਕਾਈ ਹੈ। ਦਇਆ ਦੁਆਪਰ ਅਧੀ ਹੋਈ, ਗੁਰਮੁਖ ਵਿਰਲਾ ਚੀਨੈ ਕੋਈ। ਤੁਏ ਪਗ ਧਰਮ ਧਰੇ ਧਰਨੀ ਧਰ, ਗੁਰਮੁਖ ਸਾਚ ਤਿਥਾਈ ਹੈ। ਰਾਜੇ ਧਰਮ ਕਰ

ਦੂਜੈ ਭਰਮ ਭੁਲਾਈ ਹੈ, ਗੁਰਮੁਖ ਜਾਗ ਰਹੇ ਦਿਨ ਰਾਤੀ, ਸਾਚੇ ਕੀ ਲਿਵ ਗੁਰਮਤ ਜਾਤੀ, ਮਨਮੁਖ ਸੋਏ ਰਹੇ ਸੇ ਲੂਟੇ, ਗੁਰਮੁਖ ਸਾਬਤ ਭਾਈ ਹੈ, ਕੂੜੇ ਆਵੈ ਕੂੜੇ ਜਾਵੈ, ਕੂੜੇ ਰਾਤੀ ਕੂੜ ਕਮਾਵੈ, ਸ਼ਬਦ ਮਿਲੇ ਸੇ ਦਰਗਹਿ ਪੈਦੇ, ਗੁਰਮੁਖ ਸੁਰਤ ਸਮਾਈ ਹੈ, ਕੂੜ ਮੁੱਠੀ ਠੱਗੀ ਠਗਵਾੜੀ, ਜਿਉਂ ਵਾੜੀ ਉਜਾੜ ਉਜਾੜੀ, ਨਾਮ ਬਿਨਾ ਕਿਛ ਸਾਧ ਨਾ ਲਾਗੈ, ਹਰ ਬਿਸਰਿਐ ਦੁਖ ਪਾਈ ਹੈ, ਭੋਜਨ ਸਾਚ ਮਿਲੈ ਆਘਾਈ,

ਸਾਚ ਸ਼ਬਦ ਪੈ ਜੈ ਪਤ ਹੋਈ ਆਪੇ ਬਖਸ਼ ਲਏ ਤਿਸ ਭਾਵੈ ਹਉ ਮੈਂ ਗਰਭ ਨਿਵਾਰਾ ਹੈ ਗੁਰ ਕਿਰਪਾ ਤੇ ਹੁਕਮ ਪਛਾਣੈ ਜੁਗਹਿ ਜੁਗੰਤਰ ਕੀ ਬਿਧ ਜਾਣੈ ਨਾਨਕ ਨਾਮ ਜਪੋ ਤਰ ਤਾਰੀ ਸੱਚ ਤਾਰੇ ਤਾਰਨ ਹਾਰਾ ਹੈ ਮਾਰੂ ਮਹੱਲਾ ਪਹਿਲਾ ਹਾਰ ਸਾਮੀਤ ਨਾਹੀ ਮੈਂ ਕੋਈ ਜਿਨ ਤਨ ਮਨ ਦੀਆ ਸੁਰਤ ਸਮੋਈ ਸਰਬ ਜੀਆ ਪ੍ਰਤਪਾਲ ਸੰਭਾਲੇ ਸੋ ਅੰਤਰ ਦਾਨਾ ਬੀਨਾ ਹੈ ਗੁਰ ਸਰਵਰ ਹਮ ਹੰਸ ਪਿਆਰੇ ਸਾਗਰ ਮਹਿ ਰਤਨ ਲਾਲ ਬਹੁ ਸਾਰੇ ਮੋਤੀ ਮਾਣਕ ਹੀਰਾ ਹਰ ਜਸ ਗਾਵਤ ਮਨ ਤਨ ਭੀਨਾ ਹੈ ਹਰ ਅਗਮ ਅਗਾਹੋ ਅਗਾਧ ਨਿਰਾਲਾ ਹਰ ਅੰਤ ਨਾ ਪਾਈਐ ਗੁਰ ਗੋਪਾਲਾ ਸਤਿਗੁਰ ਮਤ ਤਾਰੇ ਤਾਰਨ ਹਾਰਾ ਮੇਲ ਲੈ ਰੰਗਲੀਨਾ ਹੈ ਸਤਿਗੁਰ ਬਾਜੋ ਮੁਕਤ ਕਨੇਹੀ ਉਹ ਆਦ ਜੁਗਾਦੀ ਰਾਮ ਸੁਨੇਹੀ ਦਰਗਹਿ ਮੁਕਤ ਕਰੇ ਕਰ ਕਿਰਪਾ ਬਖਸੇ ਅਵਗੁਣ ਕੀ ਨਾਹੇ ਸਤਿਗੁਰ ਦਾਤਾ ਮੁਕਤ ਕਰਾਏ ਸਭ ਰੋਗ ਗਵਾਏ ਅੰਮ੍ਰਿਤ ਰਸ ਪਾਏ ਜਮ ਜਾ ਗਾਤ ਨਾਹੀ ਕਰ ਲਾਗੈ ਜਿਸ ਅਗਨ ਬੁੱਝੀ ਠਰ ਸੀ ਨਾਹੇ ਕਾਇਆ ਹੰਸ ਪ੍ਰੀਤ ਬਹੁਤਾਰੀ ਉਹ ਜੋਗੀ ਪੁਰਖ ਉਹ ਸੁੰਦਰ ਨਾਰੀ ਅਹਿਨਿਸ ਭੋਗੈ ਚੋਜ ਬਿਨੋਦੀ ਉਠ ਚਲਤੈ ਮਤਾ ਨ ਕੀ ਨਾਹੇ ਸ੍ਰਿਸ਼ਟ ਉਪਾਏ ਰਹੇ ਪ੍ਰਭ ਛਾਜੈ ਪਾਉਣ ਪਾਣੀ ਬੈ ਸੰਤਰ ਗਾਜੈ ਮਨੁਆ ਡੋਲੈ ਦੂਤ ਸੰਗਤ ਮਿਲ ਸੋ ਪਾਏ ਜੋ ਕਿਛ ਕੀ ਨਾਹੇ ਨਾਮ ਵਿਸਾਰ ਦੋਖ ਦੁਖ ਸਹੀ ਹੈ ਹੁਕਮ ਭਇਆ ਚਲਣਾ ਕਿਉ ਰਹੀ ਹੈ ਨਰਕ ਕੂਪ ਮਹਿ ਗੋਤੇ ਖਾਵੈ ਜਿਉ ਜਲ ਤੇ ਬਾਹਰ ਮੀਨਾ ਹੈ ਚੌਰਾਸੀ ਨਰਕ ਸਾਕਤ ਪੋਗਾਈਐ ਜੈਸਾ ਕੀਚੈ ਤੈ ਸੋ ਪਾਈਐ ਸਤਿਗੁਰ ਬਾਜੋ ਮੁਕਤ ਨਾ ਹੋਈ ਕਿਰਤ ਬਾਦਾ ਗ੍ਰਸ ਦੀ ਨਾਹੇ ਖੰਡੇ ਧਾਰ ਗਲੀ ਅਤ ਭੀੜੀ ਲੇਖਾ ਲੀਜੈ ਤਿਲ ਜਿਉ ਪੀੜੀ ਮਾਤ ਪਿਤਾ ਕਲੱਤਰ ਸੁਤ ਬੇਲੀ ਨਾਹੀ ਬਿਨ ਹਰ ਰਸ ਮੁਕਤ ਨਾ ਕੀ ਨਾਹੇ ਮਾਤ ਪਿਤਾ ਕਲੱਤਰ ਸੁਤ ਬੇਲੀ ਨਾਹੀ ਬਿਨ ਹਰ ਰਸ ਮੁਕਤ ਨਾ ਕੀ ਨਾਹੇ ਮੀਤ ਸਖੇ ਕੇਤੇ ਜਗ ਮਾਹੀ ਬਿਨ ਗੁਰ ਪਰਮੇਸ਼ਰ ਕੋਈ ਨਾਹੀ ਗੁਰ ਕੀ ਸੇਵਾ ਮੁਕਤ ਪਰਾਇਣ ਅਣਦਿਨ ਕੀਰਤਨ ਕੀ ਨਾਹੇ ਕੂੜ ਛੋੜ ਸਾਚੇ ਕਉ ਧਾਵੋ ਜੋ ਇੱਛੋ ਸੋਈ ਫਲ ਪਾਵੋ ਸਾਚ ਵਖਰ ਕੇਵਾ ਪਾਰੀ ਵਿਰਲੇ ਲੈ ਲਾਹਾ ਸੌਦਾ ਕੀ ਨਾਹੇ ਹਰ ਹਰ ਨਾਮ ਵਖਰ ਲੈ ਚੱਲੋ ਦਰਸ਼ਨ ਪਾਵੋ ਸਹਿਜ ਮਹੱਲੋ ਗੁਰਮੁਖ ਖੋਜ ਲਹਿ ਜਨ ਪੂਰੇ ਇਉ ਸਮਦਰਸੀ ਚੀ ਨਾਹੇ ਪ੍ਰਭ ਬੇਅੰਤ ਗੁਰਮਤ ਕੋ ਪਾਵ ਹੈ ਗੁਰ ਕੈ ਸ਼ਬਦ ਮਨ ਕਉ ਸਮਝਾਵ ਹੈ ਸਤਿਗੁਰ ਕੀ ਬਾਣੀ ਸਤ ਸਤ ਕਰ ਮਨਹੂ ਇਉ ਆਤਮ ਰਾਮੈ ਲੀਨਾ ਹੈ ਨਾਰਦ ਸਾਰਦ ਸੇਵਕ ਤੇਰੇ ਤ੍ਰਿਭਵਨ ਸੇਵਕ ਵੱਡੋ ਵਡੇਰੇ ਸਭ ਤੇਰੀ ਕੁਦਰਤ ਤੂੰ ਸਿਰ ਸਿਰ ਦਾਤਾ ਸਭ ਤੇਰੋ ਕਾਰਨ ਕੀ ਨਾਹੇ ਇੱਕ ਦਰ ਸੇਵਹਿ ਦਰਦ ਵੰਝਾਏ ਕੋਈ ਦਰਗਹਿ ਪੈਦੇ ਸਤਿਗੁਰੂ ਛੁਡਾਏ ਹਉ ਮੈਂ ਬੰਧਨ ਸਤਿਗੁਰ ਤੋੜੇ ਚਿਤ ਚੰਚਲ ਚਲਣ ਨਾ ਦੀ ਨਾਹੇ ਸਤਿਗੁਰ ਮਿਲਹੋ ਚੀਨੋ ਬਿਦਸਾਈ ਜਿਤ ਪ੍ਰਭ ਪਾਵਹੁ ਗਣਤ ਨ ਕਾਈ ਹਉ ਮੈਂ ਮਾਰ ਕਰਹੋ ਗੁਰ ਸੇਵਾ ਜਨ ਨਾਨਕ ਹਰ ਰੰਗ ਭੀਨਾ ਹੈ ਮਾਰੂ ਮਹੱਲਾ ਪਹਿਲਾ ਅਸੁਰ ਸੰਘਾਰਨ ਰਾਮ ਹਮਾਰਾ ਘਟ ਘਟ ਰਮਈਆ ਰਾਮ ਪਿਆਰਾ ਨਾਲੇ ਅਲਖ ਨਾ ਲਖੀਐ ਮੂਲੇ ਗੁਰਮੁਖ ਲਿਖ ਵਿਚਾਰਾ ਹੈ ਗੁਰਮੁਖ ਸਾਧੂ ਸਰਨ ਤੁਮਾਰੀ ਕਰ ਕਿਰਪਾ ਪ੍ਰਭ ਪਾਰ ਉਤਾਰੀ ਅਗਨ ਪਾਣੀ ਸਾਗਰ ਅਤ ਗਹਿਰਾ ਗੁਰ ਸਤਿਗੁਰ ਪਾਰ ਉਤਾਰਾ ਹੈ ਮਨ ਮੁਖ ਅੰਦਲੇ ਸੋਝੀ ਨਾਹੀ ਆਵਹ ਜਾਹੇ ਮਰਹਿ ਮਰ ਜਾਹੀ ਪੂਰਬ ਲਿਖਿਆ ਲੇਖ ਨ ਮਿਟਈ ਜਮ ਦਰ ਅੰਧ ਖੁਆਰਾ ਹੈ ਇੱਕ ਆਵਹ ਜਾਵਹਿ ਘਰ ਵਾਸ ਨ ਪਾਵਹਿ ਕਿਰਤ ਕੇ ਬਾਧੇ ਪਾਪ ਕਮਾਵੈ
अंधले सोजी बूझ न काई, लोभ बुरा अहंकार आहे। फिर बिन क्या तिस धन सिगारा, पर फिर राती खसम विसारा। ज्यों बेसुआ पूत बाप को कहिए, त्यों फोकट कार विकार आहे। प्रेत पिंजर में दुख कनेरे, नरक पचह अज्ञान अंधेरे। धर्म राय की बाकी लीजै, जिन हर का नाम विसारा हे। सूरज तपै अगन बिखचाला, अपत पशु मन मुख बेताला। आसा मनसा कूड़ कमावै, रोग बुरा बुरिया राहे। मस्तक भार कलर सिर पारा, क्यों कर पवचल लंग सपारा। सतगुर बोहित आद जुगादी, राम नाम निस्तारा हे। पुत्र कलत्र जग हेत प्यारा, माया मोह पसरिया पासारा। जम के फाहे सतगुर तोड़े, गुरमुख तत् बिचारा हे। कूड़ मुठी चालै बहुराही, मनमुख दाजै पढ़ पढ़ पाही। अमृत नाम गुरु वडदाना, नाम जपो सुख सारा हे। सतगुर तुठा सच दृढ़ाए, सब दुख मिटे मार्ग पाए। कंडा पाए न गडई मूले, जे सतगुर राखण हारा हे। खेहू खेर लै तन छीजै, मन मुख पाथर सैल न पीजै। करन पलाव करे बहुतेरे, नरक सुर्ग अवतारा हे। माया बिख भुयंगम नाले, इन दुबदा कर बहुते गाले। सतगुर बाजो प्रीत न उपजै, भगत रते पतियारा हे। साकत माया कौ बहुतावै, नाम विसार कहा सुख पावै। त्रिगुण अंतर खपै खपावै, नाही पार उतारा हे। कूकर सूकर कहिया कूड़ियारा, भौंक मरहै भौं भौं भौं हारा। मन तन झूठे कूड़ कमावै, दुर्मत दरगह हारा हे। सतगुर मिलै त मनुआ टेकै, राम नाम दे शरण परेकै। हर धन नाम मूलक देवै, हर जस दरगह प्यारा हे। राम नाम साधु शरणाई, सतगुर बचनी गत मित पाई। नानक हर जप हर मन मेरे, हर मेले मेलन हारा हे। मारू महला पहला, कर रहो रे मन मुग्ध याने। राम जपहो अंतर गत त्याने, लालच छोड़ रचो अपरंपर। यों पावो मुक्त द्वारा हे। जिस बिसरया जम जोहन लागै, सब सुख जाहे दुखा पुनियागै। राम नाम जप गुरमुख जियड़े, इह परम तत् विचारा हे। हर हर नाम जपहु रस मीठा, गुरमुख हर रस अंतर डीठा। अहनिस राम रहो रंग राते, इहो जप तप संजम सारा हे। राम नाम गुर बचनी बोलो, संत सभा मह इहो रस टोलो। गुरमत खोज लहो कर अपना, बहुड़ न गर्भ मजारा हे। सच तीर्थ नावहो हर गुण गावहो, तत् विचारहो हर लिव लावहो। अंत काल जम जोहे न साकै, हर बोलहो राम प्यारा हे। सतगुर पुरख दाता वडदाना, जिस अंतर साच सो सब दसमाना। जिसको सतगुर मेल मिलाए, तिस चूका जम पै पारा हे। पंच तत् मिल काया कीनी, तिस मैं राम रतन लै चीनी। आत्म राम राम है आत्म, हर पाइय शब्द विचारा हे। सत संतोख रहो जन पाई, खिमा गहो सतगुर सरनाई। आत्म चीन प्रात्म चीन हो, गुरसंगत इहो निस्तारा हे। साकत कूड़ कपट मह टेका, अहनिस निंदा करहै अनेका। बिन सिमरन आवै फुन जावै, ग्रभ जोनी नरक मझारा हे। साकत जम की कान न चूकै, जम का डंड न कबहू मूकै। बाकी धर्म राय की लीजै,
सिर अफरियो पार अफारा है। बिन गुर साकत कहो कौतरिया, हम मैं करता भवजल परिया। बिन गुर पार न पावे कोई, हर जपिए पार उतारा है। गुर की दात न मिटे कोई, जिस बक्से तिस तारे सोई। जन्म मरण दुख नेड़ न आवे, मन सो प्रभ अपर अपारा है। गुर ते भूले आव जाव हो, जन्म मरहो फुन पाप कमाव हो। साकत मूड अचेत न चित है, दुख लागे ता राम पुकारा है। सुख दुख पूर्व जन्म के किए, सो जाने जिन दाते दिए। किस कौ दोष देहे तू प्राणी, सो अपना किया करारा है। हौ मैं ममता कर दायाया, आसा मनसा बंद चलाया। मेरी मेरी करत क्या ले चाले, बिखला दे चार बिकारा है। हर की भगत करो जन पाई, अकथ कथो मन मन है समाई। उठ चलता ठाक रखो घर अपने, दुख काटे काटन हारा है। हर गुर पूरे की ओट पराती, गुरमुख हर लिव गुरमुख जाती। नानक राम नाम मत उत्तम, हर बक्से पार उतारा है। मारू महला पहला, शरण परे गुरुदेव तुम्हारी।

ਜਿੰਨਾ ਚਿਰ ਬੱਚਾ ਤੇ ਬੱਚੀ ਗੁਰੂ ਦੀ ਗੋਦ ਵਿੱਚ ਆ ਜਾਂਦੇ ਨੇ ਹਾਜ਼ਰੀ ਲਵਾ। ਕਹਿੰਦੇ ਨੇ ਦੁਨੀਆਵੀ ਖੁਸ਼ੀਆਂ ਕਈ ਵਾਰੀ ਇੱਕ ਦੋ ਦਿਨ ਵਿੱਚ ਨਿਬੜ ਜਾਂਦੀਆਂ ਨੇ, ਪਰ ਜਿਹੜੇ ਨਾਮ ਜਪਦੇ ਨੇ ਸਦ ਖੁਸ਼ੀਆਂ ਜਪ ਕੀਰਤਨ ਹਰਨਾ, ਮਨ ਦੀ ਖੁਸ਼ੀ ਬਣੀ ਰਹਿੰਦੀ ਹੈ। ਇਸ ਕਰਕੇ ਸਾਰੇ ਬੋਲੋ ਸਾਰੇ।

ਕੋਸ਼ਿਸ਼ ਕਰੋ ਤੁਹਾਡੀ ਸਾਡੀ ਰਸਨਾ ਤੇ ਮਹਾਰਾਜ ਦਾ ਇਹ ਵਚਨ ਵਸ ਜਾਏ, ਕਿਉਂਕਿ ਮੰਗਣ ਵਾਲੇ ਬੜੇ ਨੇ ਪਰ ਮੰਗ ਕੇ ਸ਼ੁਕਰਾਨਾ ਕਰਨ ਵਾਲੇ ਘੱਟ ਨੇ। ਦਾਤ ਪਿਆਰੀ ਵਿਸਰਿਆ ਦਾਤਾ ਮਹਾਰਾਜ ਕਹਿ ਰਹੇ ਨੇ, ਮੰਗਣਾ ਵੀ ਸਾਰਾ ਕੁਝ ਹੈ ਪਰ ਦਾਤ ਵਿੱਚੋਂ ਦਾਤੇ ਨੂੰ ਵੇਖਣਾ, ਉਹਦਾ ਸਦਾ ਸ਼ੁਕਰ ਕਰਨਾ। ਫਿਰ ਕਹਿੰਦੇ ਨੇ ਕਈ ਹਜ਼ਾਰ ਗੁਣਾ ਭਾਗ ਲੱਗਦੇ ਹੀ ਰਹਿੰਦੇ ਨੇ। ਸਤਿਗੁਰੂ ਤੇਰੀਆਂ ਦਾਤਾਂ ਨੇ, ਤੇਰੀਆਂ ਦਿੱਤੀਆਂ ਹੋਈਆਂ ਖੁਸ਼ੀਆਂ ਨੇ। ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੇ ਤਿਸ ਦੇ, ਜਿਹੜੇ ਉਹਨੂੰ ਭਾ ਜਾਂਦੇ ਨੇ ਉਹਨਾਂ ਦੇ ਵਿਹੜੇ ਵਿੱਚ ਫਿਰ ਐਸੀਆਂ ਰੌਣਕਾਂ ਲੱਗਦੀਆਂ ਨੇ। ਜਾਂ ਇੰਜ ਕਹਿ ਲਈਏ, ਜਿਹੜੇ ਗੁਰਸਿੱਖ ਦਸਵੰਦ ਗੁਰੂ ਘਰ ਵਿੱਚ ਲਾ ਦਿੰਦੇ ਨੇ, ਲੰਗਰਾਂ ਵਿੱਚ ਇਮਾਰਤਾਂ ਵਿੱਚ, ਕਹਿੰਦੇ ਨੇ ਫਿਰ ਉਹਨਾਂ ਦੇ ਘਰ ਦੀਆਂ ਰੌਣਕਾਂ ਸਦਾ ਬਰਕਰਾਰ ਰਹਿੰਦੀਆਂ। ਤੁਸੀਂ ਭਾਵਨਾ ਬਣਾ ਕੇ ਇਹ ਪੰਕਤੀਆਂ ਗਾਇਓ। ਮੈਂ ਤਾਂ ਕਹਿੰਦਾ ਜਿਹੜਾ ਗਾ ਸਕਦਾ ਹੈ ਜ਼ਰੂਰ ਗਾਏ, ਜਿਹੜਾ ਨਹੀਂ ਵੀ ਗਾ ਸਕਦਾ ਉਹ ਵੀ ਗਾਏ। ਉਹ ਰਸਨਾ ਧੰਨ ਧੰਨ ਹੋ ਜਾਂਦੀ ਹੈ ਜਿਹਦੀ ਰਸਨਾ 'ਤੇ ਗੁਰੂਆਂ ਦੀ ਬਾਣੀ ਦਾ ਵਾਸਾ।

ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਬੱਚੀ ਦੇ ਪਿਤਾ ਜੀ ਨੂੰ ਕਿ ਉਹ ਬੱਚੀ ਨੂੰ ਬੱਚੇ ਦਾ ਪੱਲਾ ਪਕੜਾਉਣਗੇ, ਰਾਗੀ ਸਿੰਘ ਪੱਲੇ ਦਾ ਸ਼ਬਦ ਗਾਇਨ ਕਰਨਗੇ ਜੀ। ਬੇਨਤੀ ਹੈ ਪੱਲੇ ਦੀ ਰਸਮ ਅਦਾ ਕੀਤੀ ਜਾਵੇ ਜੀ। ਵਾਹਿਗੁਰੂ ਜੀ ਕਾ

ਵਾਹਿਗੁਰੂ ਜੀ ਕੀ ਫਤਿਹ। ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਹੁਣ ਲਾਵਾਂ ਦਾ ਪਾਠ ਪ੍ਰਾਰੰਭ ਹੋਏਗਾ। ਸਭ ਤੋਂ ਪਹਿਲਾਂ ਆਪ ਜੀ ਧੰਤਾ ਯੋਗ ਹੋ, ਵਡਭਾਗੀ ਹੋ, ਜੋ ਆਪਣੇ ਜੀਵਨ ਨੂੰ ਪ੍ਰਾਰੰਭ ਕਰਨ ਤੋਂ ਪਹਿਲਾਂ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਗਿਆ ਲੈਣ ਵਾਸਤੇ ਖੜ੍ਹੇ ਹੋ ਜਾਓ। ਆਗਿਆ ਲੈਣ ਵਾਸਤੇ, ਗ੍ਰਿਸ਼ ਧਰਮ ਦੀ ਪ੍ਰਾਰੰਭਤਾ ਵਾਸਤੇ ਗੁਰੂ ਹਜ਼ੂਰ ਆਏ ਹੋ ਸਾਰੀ ਸੰਗਤ ਦੇ ਸਮੇਤ। ਸੋ ਆਪ ਜੀ ਨੇ ਬੜੇ ਪਿਆਰ ਦੇ ਨਾਲ ਬਚਨਾਂ ਨੂੰ ਸਰਵਣ ਕਰਨਾ ਹੈ ਕਿ ਜਦੋਂ ਦਾਸ ਲਾਵਾਂ ਦਾ ਪਾਠ ਸ਼ੁਰੂ ਕਰੇਗਾ, ਸੂਹੀ ਰਾਗ ਵਿੱਚ ਜੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਚਾਰ ਲਾਵਾਂ ਸਾਨੂੰ ਬਖਸ਼ਿਸ਼ ਕੀਤੀਆਂ ਨੇ, ਜਦੋਂ ਵੀ ਪਹਿਲੀ ਲਾਮ ਦਾ ਪਾਠ ਸੰਪੂਰਨ ਹੋਏਗਾ, ਆਪ ਜੀਆਂ ਨੇ ਮੱਥਾ ਟੇਕ ਕੇ ਖੜ੍ਹੇ ਹੋ ਜਾਣਾ ਹੈ। ਫਿਰ ਮੇਰੇ ਰਾਈਟ ਹੈਂਡ ਆਪ ਜੀ ਨੇ ਪਰਿਕਰਮਾ ਕਰਕੇ ਫਿਰ ਮੱਥਾ ਟੇਕ ਕੇ ਅਗਲੀ ਲਾਮ ਸੁਣਨ ਵਾਸਤੇ ਖੜ੍ਹੇ ਹੋ ਜਾਣਾ ਹੈ। ਚਾਰ ਲਾਵਾਂ ਦਾ ਪਾਠ ਹੋਏਗਾ। ਹਰ ਲਾਮ ਦੇ ਪਾਠ ਦੇ ਸਮਾਪਤ ਹੋਣ ਤੋਂ ਬਾਅਦ ਆਪ ਜੀ ਨੇ ਮੱਥਾ ਟੇਕਣਾ ਹੈ, ਫਿਰ ਪਰਿਕਰਮਾ ਸ਼ੁਰੂ ਕਰਨੀ ਹੈ, ਫਿਰ ਮੱਥਾ ਟੇਕ ਕੇ ਅਗਲੀ ਲਾਮ ਸ਼ੁਰੂ ਸਰਵਣ ਕਰਨ ਵਾਸਤੇ ਖੜ੍ਹੇ ਹੋ ਜਾਣਾ ਹੈ। ਸੰਗਤ ਨੇ ਵੀ ਪਿਆਰ ਸਹਿਤ ਇਸੇ ਤਰ੍ਹਾਂ ਬੈਠੇ ਰਹਿਣਾ ਹੈ। ਆਓ ਆਪਾਂ ਸਤਿਗੁਰੂ ਜੀ ਦੀ ਅਸੀਸ ਲਈਏ ਜੀ।

ਜਿਸ ਸਮੇਂ ਦਾ ਇੰਤਜ਼ਾਰ ਸੀ ਦੋਵੇਂ ਪਰਿਵਾਰਾਂ ਦਾ, ਸਾਰੇ ਰਿਸ਼ਤੇਦਾਰਾਂ ਨੂੰ, ਦੋਵੇਂ ਪਰਿਵਾਰਾਂ ਦੇ ਬੱਚੀ ਬੱਚਾ ਮਹਾਰਾਜ ਦੀ ਹਜ਼ੂਰੀ 'ਚ ਪਤੀ ਤੇ ਪਤਨੀ ਦਾ ਰੂਪ ਲੈ ਚੁੱਕੇ ਹਨ। ਸਮੂਹ ਪ੍ਰਬੰਧਕ ਸਾਹਿਬਾਨਾਂ ਵੱਲੋਂ, ਗੁਰੂ ਘਰ ਦੇ ਸਮੂਹ ਵਜ਼ੀਰ ਕੀਰਤਨੀਆਂ ਵੱਲੋਂ ਲੱਖ ਲੱਖ ਲੱਖ ਲੱਖ ਵਧਾਈਆਂ। ਵੀਰ ਜੀ ਸਾਡੇ ਪਰਦੁਮਨ ਸਿੰਘ ਜੀ ਸੰਗੇੜਾ ਸਾਹਿਬ ਔਰ ਨਿੱਜਰ ਬ੍ਰਦਰ ਸਾਰੀਆਂ ਸੰਗਤਾਂ ਸਮੂਹ ਪ੍ਰਬੰਧਕ ਵੀਰਾਂ ਨੂੰ ਵੱਲੋਂ ਜੀ ਆਇਆਂ ਨੂੰ ਆਓ ਵਧਾਈਆਂ ਦਾ ਸ਼ਬਦ, ਭੈਣਾਂ ਨੂੰ, ਵੀਰਾਂ ਨੂੰ, ਸਭ ਨੂੰ ਮਿਲ ਕੇ ਇਹਨਾਂ ਬੱਚਿਆਂ ਨੂੰ ਅਸੀਸ ਦੇਣਾ ਦਾਤਾ, ਤੇਰੀ ਬਾਣੀ ਨਾਲ ਜੁੜੇ ਰਹਿਣ ਔਰ ਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲ ਬਣਾ।

ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਸੁਭਾਗ ਜੋੜੀ ਨੂੰ ਗੁਰੂ ਘਰ ਦੀ ਕਮੇਟੀ ਵੱਲੋਂ ਅਤੇ ਤੁਹਾਡੇ ਸਾਰਿਆਂ ਵੱਲੋਂ ਲੱਖ ਲੱਖ ਵਧਾਈਆਂ। ਇਹ ਜੋ ਸੈਨੋ ਜੇ ਸਿੱਖ ਗੁਰਦੁਆਰਾ ਅਸਥਾਨ ਹੈ, ਨੌਰਥ ਅਤੇ ਸਾਊਥ ਹਾਲ ਡਬਲ ਸਟੋਰੀ ਹੋ ਰਹੇ ਨੇ, ਕਿਉਂਕਿ ਸੰਗਤ ਦਾ ਵਾਧਾ ਕਾਫੀ ਹੋ ਗਿਆ, ਪ੍ਰੋਗਰਾਮ ਬਹੁਤ ਹੁੰਦੇ ਨੇ, ਇਸ ਕਰਕੇ ਜ਼ਿਆਦਾ ਜਗ੍ਹਾ ਦੀ ਲੋੜ ਸੀ। ਇਸ ਕਰਕੇ ਇਹ ਜੋ ਡਬਲ ਸਟੋਰੀ ਹਾਲ ਸਿੰਗਲ ਸਟੋਰੀ ਸਨ ਪਹਿਲਾਂ, ਕਿਉਂਕਿ ਲੋਕਲ ਸੰਗਤ ਨੂੰ ਤਾਂ ਪਤਾ, ਜਿਹੜੀ ਸੰਗਤ ਬਾਹਰੋਂ ਇੰਗਲੈਂਡ ਤੋਂ ਕੈਨੇਡਾ ਤੋਂ ਆਈ ਹੈ, ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਕਿ ਇਹ ਸਿੰਗਲ ਸਟੋਰੀ ਹਾਲ ਸਨ, ਹੁਣ ਡਬਲ ਸਟੋਰੀ ਬਣ ਜਾ ਰਹੇ ਆ। ਸੋ ਪਹਿਲੀ ਗੱਲ, ਇਹ ਜੋ ਸੈਨਾ ਜੇ ਗੁਰੂ ਘਰ ਹੈ, ਇੱਥੇ ਕਿਸੇ ਧਨਾੜ ਨੇ ਪੈਸੇ ਨਹੀਂ ਦਿੱਤੇ, ਸੰਗਤ ਦੀ ਇੱਕ ਇੱਕ ਡਾਲਰ ਦੇ ਨਾਲ ਇਹ ਬਣਿਆ। ਠੀਕ ਆ, ਲੱਖ ਦਿੱਤਾ, ਦੋ ਲੱਖ ਦਿੱਤਾ, ਤਿੰਨ ਲੱਖ ਦਿੱਤਾ, ਜੇ ਕਿਸੇ ਨੇ ਮਿਲੀਅਨ ਦਿੱਤਾ ਤਾਂ ਉਹਨੂੰ ਮੋੜ ਦਿੱਤਾ ਗਿਆ। ਸੋ ਇਸ ਕਰਕੇ ਇਹ ਸੰਗਤ ਦਾ ਅਸਲ ਵਿੱਚ ਗੁਰੂ ਘਰ ਹੈ। ਸੋ ਬਿਲਡਿੰਗ ਬਣ ਰਹੀ ਹੈ, ਔਰ ਸਾਰੇ ਦੂਰੋਂ ਨੇੜੇ ਜਿੰਨੀ ਵੀ ਸੰਗਤ ਆਈ ਹੈ, ਅਸੀਂ ਚਾਹੁੰਦੇ ਹਾਂ ਕਿ ਉਹ ਵੀ ਇਸ ਸਿੱਖ ਗੁਰਦੁਆਰਾ ਸੈਨਾ ਜੀ ਦੇ ਵਿੱਚ ਆਪਣਾ ਯੋਗਦਾਨ ਪਾਉਣ। ਸੋ ਹੁਣ ਮੈਂ ਭਾਈ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਇੱਕ ਸ਼ਬਦ ਜ਼ਰੂਰ ਤੁਹਾਨੂੰ ਸੁਣਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਲ ਦੀ ਨਾਲ ਬੇਨਤੀ ਹੈ ਕਿ ਜੋ ਖਜ਼ਾਨਾ ਉਹ ਘਰ ਦੇ ਵਿੱਚ ਬੀਬੀਆਂ ਕੋਲ ਹੁੰਦਾ, ਸੋ ਬੀਬੀਆਂ ਨੂੰ, ਭਰਾਵਾਂ ਨੂੰ ਬੇਨਤੀ ਹੈ ਕਿ ਜੋ ਵੀ ਵੱਧ ਤੋਂ ਵੱਧ ਯੋਗਦਾਨ ਤੁਹਾਡਾ ਬਣਦਾ, ਚਾਹੇ $20 ਚਾਹੇ $50, ਜ਼ਰੂਰ ਬੇਨਤੀ ਹੈ ਸੈਨਾ ਜੇ ਗੁਰੂ ਘਰ ਦੀ ਸੰਗਤ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੋ ਨਿਦਾਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਪਤੇ ਬਿਰਦ ਕੀ ਪੈਰ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੁਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੂ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਤੇ ਰੱਖੇ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇ ਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਓਟਿਆਂ ਦੀ ਓਟ ਦਸੋਂ ਪਾਤਸ਼ਾਹ ਕੀ ਆਤਮਕ ਜੋਤ ਸ਼ਬਦ ਗੁਰੂ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਆਪ ਜੀ ਕਾ ਪਾਵਨ ਪਵਿੱਤਰ ਸੁੰਦਰ ਬਚਨ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਦੇ ਮਾਂ ਵਾਕ ਅਨੁਸਾਰ ਗਰੀਬ ਨਵਾਜ ਅੱਜ ਆਪ ਜੀ ਨੇ ਕਿਰਪਾ ਕੀਤੀ ਆਪ ਜੀ ਕੇ ਹਜ਼ੂਰ ਸੁਭਾਗ ਜੋੜੀ ਕਾਕਾ ਰਾਹੁਲ ਸਿੰਘ ਲਾਲੀ ਸੁਪੁੱਤਰ ਸਰਦਾਰ ਜੈਪਿੰਦਰ ਸਿੰਘ ਲਾਲੀ ਬੀਬੀ ਡੇਜੀ ਰਾਣੀ ਅਤੇ ਬੱਚੀ ਮਨ ਰੂਪ ਕੌਰ ਸੰਘੇੜਾ ਸੁਪੁੱਤਰੀ ਸਰਦਾਰ ਮਨਜੀਤ ਸਿੰਘ ਸੰਘੇੜਾ ਬੀਬੀ ਸੁਮਿੰਦਰ ਕੌਰ ਸੰਘੇੜਾ ਸੱਚੇ ਪਾਤਸ਼ਾਹ ਜੀ ਇਸ ਸੁਭਾਗ ਜੋੜੀ ਦੇ ਆਪ ਜੀ ਕੇ ਹਜ਼ੂਰ ਆਨੰਦ ਕਾਰਜ ਹੋਏ ਗਰੀਬ ਨਵਾਜ ਆਪ ਜੀ ਕੇ ਪਾਵਨ ਪਵਿੱਤਰ ਦਰ ਘਰ ਦੀ ਸੇਵਾ ਨਿਭਾਉਂਦਿਆਂ ਮਰਿਆਦਾ ਨਿਭਾਉਂਦਿਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਖਿਮਾ ਕਰ ਦੇਣੀਆਂ ਅਣਜਾਣ ਬੱਚੇ ਸਮਝ ਕੇ ਮੁਆਫ਼ੀ ਬਖਸ਼ਿਸ਼ ਕਰਨੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ ਸਤਿਗੁਰੂ ਜੀ ਕਿਰਪਾ ਕਰਨੀ ਇਸ ਸੁਭਾਗ ਜੋੜੀ ਦੇ ਸਿਰ ਤੇ ਸਦਾ ਆਪਣਾ ਮਿਹਰਾ ਭਰਿਆ ਹੱਥ ਬਣਾਈ ਰੱਖਣਾ ਗ੍ਰਿਸ਼ਟ ਧਰਮ ਦੀਆਂ ਸਾਰੀਆਂ ਖੁਸ਼ੀਆਂ ਖੇੜੇਨਾਂ ਦੀ ਝੋਲੀ ਵਿੱਚ ਪਾਉਣੀਆਂ ਗ੍ਰਿਸ਼ਟ ਧਰਮ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਵਾਸਤੇ ਆਪ ਜੀ ਨੇ ਸਦਾ ਮਾਰਗ ਦਰਸ਼ਨ ਕਰਦੇ ਰਹਿਣਾ ਰਹਿਮਤਾਂ ਕਰਨੀਆਂ ਦੋਹਾਂ ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਸਲੂਕ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ ਸੇਵਕਾਂ ਦੇ ਸਾਰੇ ਕਾਰਜ ਰਾਸ ਕਰਨੇ ਗਰੀਬ ਨਵਾਜ ਸੁਭਾਗ ਜੋੜੀ ਨੂੰ ਇਸ ਵਕਤ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਹਨ ਆਪ ਜੀ ਨੇ ਅੰਗੀਕਾਰ ਕਰਨੇ ਸਦੀਵ ਕਾਲ ਪੜਦੇ ਕਜਨੇ ਜੀ ਬਖਸ਼ਿਸ਼ ਕੀਤੇ ਭੰਡਾਰਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਸਤਿਗੁਰੂ ਜੀ ਬੇਅੰਤ ਸੰਗਤਾਂ ਨੇ ਆਪ ਜੀ ਕੇ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ ਤਿਲ ਫੁੱਲ ਭੇਟਾਵਾਂ ਅਰਪਣ ਕੀਤੀਆਂ ਆਪ ਜੀ ਕੇ ਪਾਵਨ ਗੁਰੂ ਘਰ ਦੀਆਂ ਚੱਲ ਰਹੀਆਂ ਕਾਰ ਸੇਵਾ ਵਿੱਚ ਬੇਅੰਤ ਸੰਗਤਾਂ ਨੇ ਦਸਾਂ ਨੋਹਾਂ ਦੀਆਂ ਕਿਰਤ ਕਮਾਈਆਂ ਨੂੰ ਸਫਲਿਆਂ ਕਰਦਿਆਂ ਹੋਇਆਂ ਮਾਇਆ ਭੇਟਾ ਕੀਤੀ ਸਤਿਗੁਰੂ ਜੀ ਸਮੂਹ ਸੰਗਤ ਦੀਆਂ ਕਮਾਈਆਂ ਸਫਲੀਆਂ ਕਰਨੀਆਂ ਰਹਿਮਤਾਂ ਕਰਨੀਆਂ ਸਭਨਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰ ਲੈਣੀਆਂ ਜੀ ਕਿਰਪਾ ਕਰੋ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚਿਤਾਵੈ ਨਾਨਕ ਨਾਮ ਚੜ੍ਹਦੀ ਕਲਾ
तेरे भाणे सरबत दा भला। वाहिगुरु जी का खालसा वाहिगुरु जी की फतेह। दोहरा आग्या भई अकाल की तबै चलायो पंथ सब सिखण को।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰ ਆਪਣੀ ਸੁਣੀਏ ਅਰਦਾਸ, ਕਾਰਜ ਆਇਆ ਸਗਲਾ ਰਾਸ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮਿਲੇ ਪ੍ਰਭੂ ਹਰ ਦਰਗਾਹ ਕਾ ਵਸੀਟ। ਗੁਰੂ ਪਿਆਰੀ ਸਤਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਹੁਕਮਨਾਮਾ ਦੀ ਬਖਸ਼ਿਸ਼ ਹੋਈ ਹੈ। ਸਾਡੇ ਸਾਰਿਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟਾਨ ਧੰਨਵਾਦ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਬੇਨਤੀ ਕਰਦੇ ਹਾਂ, ਅੱਜ ਦਾ ਦਿਨ ਤੁਸੀਂ ਸਾਰੇ ਪਰਿਵਾਰਾਂ ਨੇ ਇਸ ਚੰਦ ਤੇ ਚਕੋਰੀ ਵਰਗੀ ਜੋੜੀ ਦੇ ਵਿਆਹ ਤੇ ਲੇਖੇ ਲਾਇਆ, ਸੋ 10-15 ਮਿੰਟ ਦਾ ਪ੍ਰੋਗਰਾਮ ਹੋਰ ਹੈ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਤੁਸੀਂ ਸਜੇ ਰਹਿਣਾ। ਸਭ ਤੋਂ ਪਹਿਲਾਂ ਮੈਂ ਭਾਈ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਅੱਜ ਦੀ ਸੁਭਾਗ ਜੋੜੀ ਨੂੰ ਸਰੋਪਾਉ ਦੀ ਬਖਸ਼ਿਸ਼ ਕਰਨ। ਅੱਜ ਦੀ ਸੁਭਾਗ ਜੋੜੀ ਪੜ੍ਹੀ ਲਿਖੀ ਹੈ, ਸਾਰੀ ਗੱਲ ਸਮਝਦੀ ਹੈ, ਪਰ ਸਾਨੂੰ ਸਾਰਿਆਂ ਨੂੰ ਆਸ ਹੈ ਕਿ ਇਹ ਜੋ ਸੁਭਾਗ ਜੋੜੀ ਹੈ

0: ਜਿਹੜੀ ਕਿ ਟੋਰਾਂਟੋ ਤੋਂ ਕੈਲਗਰੀ ਤੇ ਵੈਨਕੂਵਰ ਤੋਂ ਆਈ ਹੈ ਤੇ ਲਾਲੀ ਦੇ ਇੱਥੇ ਵੱਡੇ ਵੀਰ ਜੀ ਬੈਠੇ ਨੇ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਇਹਨਾਂ ਦੋਨਾਂ ਨੇ ਬੜੇ ਹੀ ਪਿਆਰ ਦੇ ਨਾਲ ਗੁਰੂ ਘਰ ਦੀ ਕਮੇਟੀ ਨੂੰ ਕਾਰਡ ਦਿੱਤੇ, ਹੋਰ ਸਾਡੇ ਸੰਤ ਸਿੰਘ ਹੋਰਾਂ ਨੂੰ ਕਾਰਡ ਦਿੱਤੇ, ਉਹ ਵੀ ਆ ਪਹੁੰਚੇ ਹੋਏ ਨੇ, ਛਿੰਦਾਟਵਾਲ ਜੀ ਪਹੁੰਚੇ ਹੋਏ ਨੇ, ਤੇ ਆਪਣੇ ਸੈਂਟਾ ਰੋਜ਼ਾ ਤੋਂ ਢਿੱਲੋਂ ਸਾਹਿਬ ਤੇ ਆਪਣੇ ਢਿੱਲੋਂ ਸਾਹਿਬ ਦੇ ਨਾਲ ਉਹਦੇ ਸਾਥੀ ਹੋਰ ਪਹੁੰਚੇ ਹੋਏ ਨੇ ਸਾਰੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਹੋਰ ਆਰਡਰ ਦੇ ਸ਼ਹਿਰਾਂ ਵਿੱਚ ਟਰੇਸੀ ਤੋਂ, ਮੰਡੀਕੇ ਤੋਂ ਤੇ ਆਪਣੇ ਸੈਕਰਮੈਂਟ ਤੋਂ ਸਾਰੇ ਪਹੁੰਚੇ, ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਹੁਣ ਜਿੱਥੋਂ ਤੱਕ ਇੱਥੋਂ ਦੇ ਲੋਕਲ ਬੰਦਿਆਂ ਦੀ ਗੱਲ ਹੈ, ਉਹਨਾਂ ਦੇ ਵਿੱਚ ਸ਼ੇਰਗਿੱਲ ਸਾਹਿਬ ਤੇ ਸੰਧੂ ਸਾਹਿਬ ਬੈਠੇ ਨੇ, ਜਸਵੀਰ ਸਿੰਘ ਜੀ ਬੈਠੇ ਨੇ, ਨਿੱਜਰ ਸਾਹਿਬ ਬੈਠੇ ਨੇ, ਨੀਟੂ ਕਾਲੋਂ ਬੈਠੇ ਨੇ, ਗੁਰਜੰਟ ਸਿੰਘ ਸੰਘਾ ਜੀ ਬੈਠੇ ਨੇ, ਤੇ ਹੋਰ ਮਾਨ ਸਾਹਿਬ ਬੈਠੇ ਨੇ, ਤੇ ਨਾਲ ਹੀ ਉਹਨਾਂ ਦੇ ਬਿੰਨੀ ਮਾਨ ਜੀ ਜਿਹਨਾਂ ਦੇ ਕਿ ਸਪੁੱਤਰ ਅਭਿਮਾਨ ਜੋ ਕਿ ਸਾਡੇ ਦਿਮਾਗ ਵੀ ਲੱਗਦੇ ਨੇ, ਤੇ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿੰਨੀ ਵੀ ਸੰਗਤ ਇੱਥੋਂ ਚੱਲ ਕੇ ਆਈ ਹੈ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਤਿੰਨ ਦੋ ਚੀਜ਼ਾਂ ਤੁਹਾਡੇ ਨਾਲ ਹੋਰ ਸਾਂਝੀਆਂ ਕਰਨੀਆਂ, ਜਿਵੇਂ ਕਿ ਤੁਹਾਨੂੰ ਪਹਿਲਾਂ ਸੈਕਟਰੀ ਸਾਹਿਬ ਉਹਨਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਵੱਡੇ ਵੱਡੇ ਪ੍ਰੋਜੈਕਟ ਚੱਲ ਰਹੇ ਆ, ਤੇ ਉਹਨਾਂ ਦੇ ਵਿੱਚ ਸਾਰਿਆਂ ਨੂੰ ਵੱਧ ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ। ਤੇ ਸਾਡੇ ਕੋਲ ਕਲਸੀ ਸਾਹਿਬ ਬੈਠੇ ਨੇ, ਅਡਵਾਲ ਸਾਹਿਬ ਬੈਠੇ ਨੇ, ਧਨੋਤਾ ਸਾਹਿਬ ਬੈਠੇ ਨੇ, ਜਿਹੜੇ ਕਿ ਬਹੁਤ ਹੀ ਸੇਵਾ ਕਰਦੇ ਨੇ ਗੁਰਦੁਆਰਾ ਸਾਹਿਬ ਦੀ, ਉਹਨਾਂ ਦੇ ਕੋਲ ਤੁਸੀਂ ਕਦੇ ਵੀ ਪੈਸੇ ਦੇ ਕੇ ਕਰਵਾ ਸਕਦੇ ਹੋ। ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਤਿੰਨ ਚੀਜ਼ਾਂ ਹੋਣ ਵਾਲੀਆਂ ਸੀਗੀਆਂ, ਉਹ ਸੀਗੀਆਂ ਜਦੋਂ ਕਿ ਉਹ ਮੈਨੂੰ ਕਹਿਣ ਤੋਂ ਕੋਈ ਸੰਕੋਚ ਨਹੀਂ। ਨੰਬਰ ਇੱਕ, ਇੱਥੋਂ ਦਾ ਜੋ ਇਲੈਕਸ਼ਨ ਪ੍ਰੋਸੈਸ ਠੀਕ ਕੀਤਾ ਗੁਰੂ ਘਰ ਦੀ ਕਮੇਟੀ ਨਾਲ ਮਿਲ ਕੇ। ਦੂਸਰਾ ਸੀ ਬਿਲਡਿੰਗਾਂ ਦੋ ਮੰਜ਼ਿਲਾਂ ਬਣਾਉਣੀਆਂ, ਉਹ ਵੀ ਪ੍ਰੋਜੈਕਟ ਚੱਲ ਰਿਹਾ। ਤੀਸਰਾ ਜੀ ਸੋਲਰ ਦਾ, ਤੇ ਸੋਲਰ ਪ੍ਰੋਜੈਕਟ ਦੀ ਮੈਂ ਤੁਹਾਨੂੰ ਇੱਕ ਥੋੜ੍ਹੀ ਜਿਹੀ ਮਿਸਾਲ ਦਿੰਦਾ ਕਿ ਬਿਜਲੀ ਘੱਟ ਬਣਦੀ ਸੀ ਤੇ ਉਹਦੇ ਵਿੱਚ ਬਤੌਰੇ ਮੈਂ ਸੋਲਰ ਇੰਜੀਨੀਅਰ ਹੋਣ ਦੇ ਕਾਰਨ ਇਹ ਤੁਹਾਨੂੰ ਦੱਸਦਾ ਕਿ ਗਰਵਾਲ ਸਾਹਿਬ ਤੇ ਬਿੱਲਾ ਸੰਘੇੜਾ ਸਾਹਿਬ ਤੇ ਢਿੱਲੋਂ ਸਾਹਿਬ ਜੋ ਕਿ ਇੱਥੇ ਦੇ ਮੁੱਖ ਸੇਵਾਦਾਰ ਨੇ, ਉਹਨਾਂ ਨੇ ਸਾਡੇ ਤੱਕ ਮੇਰੇ ਤੱਕ ਇਹਨਾਂ ਨੇ ਅਪਰੋਚ ਕੀਤੀ ਤੇ ਉਹ ਪ੍ਰੋਜੈਕਟ ਜਿਹੜਾ ਸੀ, ਜਿਹੜਾ ਕਿ ਗੁਰੂ ਘਰ ਦਾ ਬਿੱਲ ਬਹੁਤ ਆਉਂਦਾ ਸੀਗਾ, ਅਸੀਂ ਰਲ ਕੇ ਬੈਠ ਕੇ ਕੰਟਰੈਕਟਰਾਂ ਨਾਲ ਸਲਾਹ ਕਰਕੇ ਉਹ ਗੁਰੂ ਘਰ ਦਾ ਜੋ ਸੋਲਰ ਹੈ ਜਿਹੜਾ ਕਿ ਢਿੱਲੋਂ ਸਾਹਿਬ ਬਹੁਤ ਉਸ ਚੋਂ ਚਿੰਤਤ ਸੀਗੇ, ਗਰਵਾਲ ਸਾਹਿਬ ਵੀ ਚਿੰਤਤ ਸੀਗੇ, ਜਾਂ ਕਮੇਟੀ ਵੀ, $20,000 ਦੇ ਕਰੀਬ ਬਿੱਲ ਆਉਂਦਾ ਸੀਗਾ, ਉਹ ਅਸੀਂ ਪਿਛਲੇ 4 ਮਹੀਨਿਆਂ ਦੇ ਵਿੱਚ 6 ਮਹੀਨਿਆਂ ਦੇ ਵਿੱਚ ਪੂਰਾ ਉਹਦੀ ਸਟੱਡੀ ਕਰਕੇ ਉਹ ਕੰਟਰੈਕਟਰ ਨਾਲ ਮਿਲ ਕੇ ਗਰਿਆਲ ਸਾਹਿਬ ਨੇ ਕਹਿਤਾ ਕਿ ਜਸਪਾਲ ਸਿੰਘ ਜੀ ਤੁਸੀਂ ਜੋ ਕਰਦੇ ਹੋ ਤਾਂ ਠੀਕ ਹੈ, ਅਸੀਂ ਗੁਰੂ ਘਰ ਦਾ ਉਹ ਸੋਲਰ ਠੀਕ ਕਰਵਾ ਦਿੱਤਾ ਤੇ ਹੁਣ 3 ਮਹੀਨਿਆਂ ਦੇ ਵਿੱਚ ਗੁਰੂ ਘਰ ਜਿਹੜਾ ਕਿ ਪਹਿਲਾਂ ਲੱਖਾਂ ਹੀ ਰੁਪਈਏ ਦਿੰਦਾ ਸੀਗਾ ਬਿੱਲ ਦਾ, ਤੇ $20,000 ਬਚਣਾ ਸ਼ੁਰੂ ਹੋ ਗਿਆ। ਸੋ ਮੇਰਾ ਮਤਲਬ ਇਹ ਕਹਿਣ ਦਾ, ਜਿੰਨੀ ਵੀ ਸੰਗਤ ਬੈਠੀ ਆ, ਜੇ ਉਹ ਕਿਸੇ ਕੋਲ ਵੀ ਕੋਈ ਟੈਲੈਂਟ ਹੈਗਾ ਉਹ ਤੁਸੀਂ ਗੁਰੂ ਘਰ ਨੂੰ ਜਾਂ ਹੋਰ ਕਮਿਊਨਿਟੀ ਦੇ ਵਿੱਚ ਉਹਨੂੰ ਵੰਡਿਆ ਕਰੋ। ਮੈਂ ਤੁਹਾਨੂੰ ਗੁਰੂ ਘਰ ਦੀ ਸਟੇਜ ਤੋਂ ਇਹ ਕਹਿ ਰਿਹਾ ਕਿ ਅਗਰ ਕਿਸੇ ਨੇ ਕੋਈ ਸੋਲਰ ਪ੍ਰੋਜੈਕਟ ਲਵਾਉਣਾ, ਮੇਰੀ ਸੇਵਾ ਇਹੀ ਆ ਕਿ ਮੈਂ ਤੁਹਾਨੂੰ ਫ੍ਰੀ ਕੰਸਲਟੇਸ਼ਨ ਦੇ ਸਕਦਾ ਵੀ ਕਿਹੜੀ ਚੀਜ਼ ਠੀਕ ਹੈ ਤੇ ਕਿਹੜੀ ਗਲਤ ਹੈ, ਇਹ ਵੀ ਗੁਰੂ ਘਰ ਦੀ ਸੇਵਾ। ਜੇ ਤੁਸੀਂ ਇੱਕ ਘਰ ਦੇ ਵਿੱਚ ਜਿਹੜੀ ਇੱਕ ਰਾਤ ਬਿਜਲੀ ਚੱਲਦੀ, 3 ਦਰਖਤ ਵਲਦੇ ਨੇ ਤੁਹਾਡੇ ਘਰਾਂ ਦੇ ਵਿੱਚ, ਤੇ ਗੁਰੂ ਘਰ ਦੇ ਤਾਂ ਬਹੁਤ ਹੀ ਵਲਦੇ ਸੀਗੇ, ਜੇ ਆਪਾਂ ਉਹ ਚੀਜ਼ ਨੂੰ ਰੋਕ ਸਕਦੇ ਹਾਂ, ਇਹ ਵੀ ਇੱਕ ਕੁਦਰਤ ਦੀ ਸੇਵਾ ਹੀ ਹੈ। ਸੋ ਮੇਰਾ ਕਹਿਣ ਤੋਂ ਮਤਲਬ ਹੈ ਕਿ ਜਿੰਨੇ ਵੀ ਇੱਥੇ ਤੁਸੀਂ ਆਏ ਆ ਗੁਰੂ ਘਰ ਦੇ ਵਿੱਚ, ਤੇ ਗੁਰੂ ਘਰ ਦੀ ਕਮੇਟੀ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਗਰੇਵਾਲ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ, ਰਜਿੰਦਰ ਸਿੰਘ ਹੋਰਾਂ ਦਾ ਧੰਨਵਾਦ, ਤੇ ਜਿੰਨੀ ਢਿੱਲੋਂ ਸਾਹਿਬ ਦਾ ਧੰਨਵਾਦ, ਸੰਤ ਸਿੰਘ ਅਰੋਠੀ ਹੋਰਾਂ ਦਾ ਧੰਨਵਾਦ, ਜਿੰਨੇ ਵੀ ਤੁਸੀਂ ਇੱਥੇ ਗੁਰੂ ਘਰ ਦੇ ਵਿੱਚ ਇਸ ਸੁਭਾਗ ਜੋੜੀ ਨੂੰ ਆਸ਼ੀਰਵਾਦ ਦੇਣ ਆਏ ਹੋ, ਤੁਹਾਡਾ ਇੱਕ ਇੱਕ ਕਦਮ ਸਿਰ ਮੱਥੇ ਤੇ, ਤੇ ਸਾਰਿਆਂ ਨੂੰ ਸਾਡੇ ਸਾਰਿਆਂ ਵੱਲੋਂ ਆਪਣੇ ਬੇਟੇ ਬੇਟੀ ਨੂੰ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਕਰਕੇ ਜੋੜੀ ਹਮੇਸ਼ਾ ਪਿਆਰ ਦਾ ਜੀਵਨ ਬਤੀਤ ਕਰੇ, ਤੇ ਸਾਰੀ ਪ੍ਰਬੰਧਕ ਕਮੇਟੀ ਨੂੰ, ਗੁਰੂ ਘਰ ਦੇ ਕੀਰਤਨੀਆਂ ਦਾ, ਗ੍ਰੰਥੀ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਕਿ ਸਾਰਾ ਕੰਮ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਨੇਪਰੇ ਚੜਾਇਆ। ਤੇ ਮੈਂ ਸਟੇਟ ਸੈਕਟਰੀ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਸਪਾਲ ਸਿੰਘ ਨੇ ਤੁਹਾਡਾ ਕੱਲਿਆਂ ਕੱਲਿਆਂ ਦਾ तहे दिलों

ਧੰਨਵਾਦ ਕੀਤਾ। ਸੋ ਹੁਣ ਜੋ ਪਰਿਵਾਰ ਬੱਚਿਆਂ ਦੇ ਮਾਤਾ ਪਿਤਾ ਉਹ ਬੱਚਿਆਂ ਨੂੰ ਇੱਥੇ ਆਪਣਾ ਪਿਆਰ ਦੇਣਗੇ ਔਰ ਬਾਕੀ ਦੀ ਸਾਰੀ ਸੰਗਤ ਅੱਗੇ ਬੇਨਤੀ ਹੈ ਕਿ ਜੋ ਤੁਸੀਂ ਬੱਚਿਆਂ ਨੂੰ ਪਿਆਰ ਦੇਣਾ ਤਾਂ ਲੰਗਰ ਹਾਲ ਦੇ ਵਿੱਚ ਪ੍ਰੋਗਰਾਮ ਸਾਰਾ ਅਰੇਂਜ ਕੀਤਾ ਗਿਆ ਹੈ। ਸੋ ਇੰਨਾ ਹੀ ਕਹਿੰਦਾ ਹੋਇਆ ਕੋਈ ਫੇਰ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਆਪੋ ਆਪਣੇ ਕੰਮਾਂ ਨੂੰ ਵਿਸਾਰ ਕੇ ਇਸ ਜੋੜੀ ਦੇ ਵਿਆਹ ਤੇ ਆਏ ਹੋ। ਇੰਨਾ ਹੀ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪਾਵਨ ਪੰਗਤੀ ਇੱਕ ਵਾਰੀ ਸਾਰੇ ਗਾਓ, ਤੁਸੀਂ ਵੀ ਫਿਰ ਗੁਰੂ ਸਾਹਿਬ ਦੇ ਵਿਆਹ ਦੇ ਬਰਾਤੀ ਬਣ ਸਕਦੇ। ਕਿੰਨੇ ਕਰਮਾਂ ਵਾਲੇ ਹੋਣਗੇ ਜਿਹੜੇ ਮਹਾਰਾਜ ਦੇ ਵਿਆਹ ਦੇ ਪੁਰਬ ਵਿੱਚ ਬਾਣੀ ਨੂੰ ਇੱਕ ਇੱਕ ਪੰਗਤੀ ਨੂੰ ਰੂਹ ਦੀ ਖੁਰਾਕ ਬਣਾ ਕੇ ਸਤਿਗੁਰੂ ਸਭਨਾ ਦੀਆਂ ਹਾਜ਼ਰੀਆਂ

ਕਾਵਲ ਨੂੰ ਪੰਗਤੀ ਇੱਕ ਵਾਰੀ ਸਾਰੇ ਗਾਓ, ਤੁਸੀਂ ਵੀ ਫਿਰ ਗੁਰੂ ਸਾਹਿਬ ਦੇ ਵਿਆਹ ਦੇ ਬਰਾਤੀ ਬਣ ਸਕਦੇ। ਕਿੰਨੇ ਕਰਮਾਂ ਵਾਲੇ ਹੋਣਗੇ ਜਿਹੜੇ ਮਹਾਰਾਜ ਦੇ ਵਿਆਹ ਪੁਰਬ ਵਿੱਚ ਬਾਣੀ ਨੂੰ ਇੱਕ ਇੱਕ ਪੰਗਤੀ ਨੂੰ ਰੂਹ ਦੀ ਖੁਰਾਕ ਬਣਾ ਕੇ ਸਤਿਗੁਰੂ ਸਭਨਾ ਦੀਆਂ ਹਾਜ਼ਰੀਆਂ

ਆਪਣੇ ਪਿਆਰ ਦੇ ਨਾਲ ਇੱਕ ਸ਼ਬਦ ਮਨ ਤੂੰ ਮਤ ਮਾਣ ਕਰੇ ਜੇ ਹਉ ਕਿਛ ਜਾਣਦਾ ਗੁਰਮੁਖ ਨਿਮਾਣਾ ਹੋ। ਇਹ ਸ਼ਬਦ ਦੀ ਹਾਜ਼ਰੀ ਉਚੇਚੇ ਤੌਰ ਤੇ ਮੈਂ ਕਹਿਣਾ ਨਹੀਂ ਸੀ ਚਾਹੁੰਦਾ, ਪਰ ਅੰਦਰ ਵਲਵਲੇ ਆਉਂਦੇ ਨੇ ਨਾ, ਅੰਦਰ ਖੇਡਾਂ ਹੁੰਦੀਆਂ ਨੇ। ਜਿਵੇਂ ਭਾਈ ਸਾਹਿਬ ਜੀ, ਭਾਈ ਨਵਨੀਤ ਸਿੰਘ ਜੀ, ਗਿਆਨੀ ਜੀ ਨੇ ਜਦੋਂ ਸਿਮਰਨ ਆਰੰਭ ਕੀਤਾ ਤੇ ਆਖਿਆ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ। ਇੱਕ ਸਾਵਧਾਨੀ ਸਰੀਰ ਦੀ ਹੈ ਜੀ, ਇੱਕ ਸਾਵਧਾਨੀ ਸਾਡੀ ਮਤ ਦੀ, ਸਾਡੇ ਵਿਕਾਰਾਂ ਦੀ, ਸਾਡੀ ਰੂਹ ਦੀ ਵੀ ਹੈ। ਕਈ ਵਾਰੀ ਸਰੀਰ ਇੱਥੇ ਹੁੰਦਾ ਤੇ ਦਿਮਾਗ ਕਿਤੇ ਪਹੁੰਚਿਆ ਹੁੰਦਾ। ਤੇ ਸੱਚ ਜਾਣਿਓ, ਇਹ ਜਿਹੜੀ ਹਾਜ਼ਰੀ ਹੈ ਨਾ, ਪ੍ਰੇਮ ਦੀ ਹਾਜ਼ਰੀ ਹੈ, ਕਿਉਂਕਿ ਗੁਰੂ ਨਾਨਕ ਦਾ ਤੇ ਗੁਰੂ ਨਾਨਕ ਦੇ ਘਰ 'ਚ ਤਾਂ ਇਸ਼ਕ ਹੀ ਹੈ ਜੀ। ਗੁਰੂ ਨਾਨਕ ਦੇ ਘਰ ਦੇ ਵਿੱਚ ਮੁਹੱਬਤ ਹੀ ਸਿਖਾਈ ਗਈ ਹੈ। ਜਿੱਥੇ ਮਹਾਰਾਜ ਜੀ ਨੇ ਆਖਿਆ ਨਾ, ਜੇ ਵੱਡੀ ਦਾਤ ਹੈ ਤੇ ਕੇਵਲ ਨਾਮ ਹੈ, ਉੱਥੇ ਮਾਲਕ ਨੇ ਫਿਰ ਇੱਕ ਗੱਲ ਹੋਰ ਆਖ ਦਿੱਤੀ, ਕਹਿੰਦੇ ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਭਗਤੀ ਤੇ ਕਰ ਕੋਈ ਗੱਲ ਨਹੀਂ, ਮੈਂ ਤੇਰੀ ਬਾਂਹ ਨਹੀਂ ਛੱਡਣੀ ਕਿਉਂਕਿ ਤੂੰ ਮੇਰੀ ਗੱਲ ਮੰਨੀ ਹੈ, ਭਗਤੀ ਕੀਤੀ ਹੈ। ਪਰ ਭਗਤੀ ਖੋਖਲੀ ਨਾ ਹੋਵੇ, ਭਗਤੀ ਦੇ ਵਿੱਚ ਭਾਵ ਨਾ ਹੋਵੇ। ਤੇ ਮਹਾਰਾਜ ਜੀ ਕਹਿੰਦੇ ਜੇ ਤੇਰੀ ਭਾਵਨਾ ਸੱਤ ਹੈ ਨਾ, ਹਿਰਦੇ ਦੇ ਵਿੱਚ ਪ੍ਰੇਮ ਹੈ, ਤੇ ਫਿਰ ਸਤਿਗੁਰੂ ਸਾਹਿਬ ਜੀ ਨੇ ਇੱਕ ਗੱਲ ਹੋਰ ਬੜੀ ਵੱਡੀ ਆਖੀ, ਕਹਿੰਦੇ ਫਿਰ ਭਗਤੀ ਵੀ ਕਰਨ ਦੀ ਲੋੜ ਨਹੀਂ। ਕਹਾ ਭਇਓ ਜੋ ਦੋ ਲੋਚਨ ਮੂੰਹ ਕਹਿ ਬੈਠ ਰਹੇ ਹੋ, ਭਗਤ ਧਿਆਨ ਲਗਾਇਆ। ਕਹਿੰਦੇ ਫਿਰ ਤੇ ਜਿਨ ਪ੍ਰੇਮ ਕੀਓ, ਕਦੀ ਸੋਚ ਕੇ ਵੇਖਿਓ, ਜਿੰਨੀ ਅਗਾਧ ਬੋਧ ਬਾਣੀ ਸਤਿਗੁਰੂ ਸਾਹਿਬ ਜੀ ਨੇ ਧੁਰਕੀ ਬਾਣੀ ਆਖੀ ਹੈ ਨਾ, ਇਹ ਗੱਲਾਂ ਨੇ, ਮੁਹੱਬਤ ਦੀਆਂ ਗੱਲਾਂ ਨੇ। ਕਦੀ ਸੋਚਿਓ, ਭਗਤ ਕਬੀਰ ਸਾਹਿਬ, ਭਗਤ ਫਰੀਦ ਸਾਹਿਬ ਜੰਗਲ 'ਚ ਬੈਠੇ ਕਾਂ ਨਾਲ ਗੱਲਾਂ ਕਰਦੇ, ਕਹਿੰਦੇ ਕਾਗਾ ਕਰੰਗ ਢਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਨਾ ਮਤ ਛੂਹੋ। ਉਹਨਾਂ ਨੇ ਤੇ ਆਪਣੀ ਗੱਲ ਹੀ ਕਹੀ ਸੀ ਨਾ, ਪਰ ਇਹ ਧੁਰਕੀ ਬਾਣੀ ਹੈ। ਕਿਉਂ? ਕਿਉਂਕਿ ਇਸ਼ਕ ਦੇ ਵਿੱਚ ਉਚਾਰੀ ਗਈ ਹੈ। ਭਗਤ ਨਾਮਦੇਵ ਜੀ ਕਹਿੰਦੇ ਦੁੱਧ ਪੀਓ ਗੋਬਿੰਦੇ ਰਾਏ, ਨਾ ਹੀ ਤਾਂ ਘਰ ਕੋ ਬਾਪ ਰਸਾਏ, ਬਾਪੂ ਨੇ ਰੁੱਸ ਜਾਣਾ ਕਰੇ। ਸੋਇਨ ਕਟੋਰੀ ਅੰਮ੍ਰਿਤ ਭਰੀ ਲੈ, ਨਾਮੇ ਹਰਾ ਕੇ ਤਰੀ, ਏਕ ਭਗਤ ਮੇਰੇ ਹਿਰਦੇ ਵਸੇ, ਨਾਮੇ ਦੇਖ ਨਾਰਾਇਣ ਹੱਸੇ। ਰੱਬ ਨੂੰ ਵੇਖ ਲਿਆ ਕਿੱਦਾਂ, ਕਹਿੰਦੇ ਦੁੱਧ ਪੀ ਲੈ, ਕਿਉਂਕਿ ਉਹਨਾਂ ਨੇ ਇਸ਼ਕ ਕੀਤਾ, ਉਹਨਾਂ ਨੇ ਮੁਹੱਬਤ ਕੀਤੀ ਹੈ। ਇੱਥੇ ਤੇ ਉਹ ਵੀ ਕੁਝ ਹੋ ਜਾਂਦਾ, ਇੱਕ ਪਾਸੇ ਸਤਿਗੁਰ ਦੀ ਬਾਣੀ ਕਹਿੰਦੀ ਹੈ, ਪਖਾਨ ਗੱਡ ਕੇ ਮੂਰਤ ਕਿੰਨੀ ਦੇ ਕੇ ਛਾਤੀ ਪਾਓ, ਜੇ ਮੂਰਤ ਸੱਚੀ ਹੈ ਤਾਂ ਗੜ ਨਹਾਰੇ ਖਾਓ। ਤੇ ਦੂਜੇ ਪਾਸੇ ਭਗਤ ਧੰਨਾ ਉਸੇ ਚੋਂ ਰੱਬ ਪਾਉਂਦਾ, ਕਿੱਦਾਂ, ਕਿਉਂਕਿ ਪ੍ਰੇਮ ਵੱਡਾ, ਇਸ਼ਕ ਵੱਡਾ। ਤੇ ਇਹ ਜਿਹੜੀ ਹਾਜ਼ਰੀ ਹੈ ਨਾ ਸੱਚ ਦੇ ਵਿੱਚ, ਬੜੇ ਸਤਿਕਾਰਯੋਗ ਭਾਈ ਸਤਿੰਦਰ ਜੀ, ਸਤਿੰਦਰ ਸਿੰਘ ਵੀਰ ਜੀ, ਅੰਮ੍ਰਿਤਪਾਲ ਵੀਰ ਜੀ, ਭਾਈ ਸਾਹਿਬ ਜੀ ਸਤਿਕਾਰਯੋਗ, ਭਾਈ ਨਰਿੰਦਰਪਾਲ ਸਿੰਘ ਜੀ, ਇੱਥੋਂ ਦੇ ਸਾਰੇ ਸੱਜਣ, ਇਹ ਜਿੰਨੀ ਹਾਜ਼ਰੀ ਹੋਈ ਇਹਨਾਂ ਸਾਰਿਆਂ ਨੇ ਬੜੇ ਪ੍ਰੇਮ ਦੇ ਵਿੱਚ ਹਾਜ਼ਰੀ ਲਵਾਈ। ਗਿਆਨੀ ਨਵਨੀਤ ਸਿੰਘ ਜੀ, ਇਹਨਾਂ ਦੀ ਇਹ ਮੁਹੱਬਤ ਹੈ। ਅਤੇ ਸਭ ਤੋਂ ਵੱਡਾ ਉਚੇਚੇ ਤੌਰ 'ਤੇ ਜਿਹੜਾ ਰੋਲ ਹੈ ਨਾ ਜੀ, ਮੈਂ ਮਹਾਰਾਜ ਦੀ ਹਜ਼ੂਰੀ 'ਚ ਆਖਦਾ, ਪ੍ਰੇਮ ਦੇ ਵਿੱਚ ਜਿਹੜੇ ਰਿਸ਼ਤੇ ਬਣੇ ਹੁੰਦੇ ਨੇ ਨਾ, ਜਿਹੜੇ ਖੂਨ ਦੇ ਰਿਸ਼ਤੇ ਹੁੰਦੇ, ਕਈ ਵਾਰੀ ਅੱਜ ਖੂਨ ਹੀ ਪੀਂਦੇ ਨੇ, ਸਾਨੂੰ ਤਾਂ ਸਾਰਿਆਂ ਨੂੰ ਪਤਾ ਵੀ ਖੂਨ ਦਾ ਰਿਸ਼ਤਾ ਹੁੰਦਾ, ਪਿੱਛੇ ਬੈਠਾ ਖੂਨ ਹੀ ਪੀ ਜਾਂਦਾ। ਪਰ ਜਿਹੜੇ ਮੁਹੱਬਤ ਦੇ ਰਿਸ਼ਤੇ ਹੁੰਦੇ, ਮੁਹੱਬਤ ਵੱਧਦੀ ਜਾਂਦੀ ਹੈ। ਅਤੇ ਉਹ ਪਰਿਵਾਰ, ਬਲਵੀਰ ਭਾਜੀ ਹੋਣੀ ਉਹਨਾਂ ਦਾ ਪਰਿਵਾਰ, ਸਾਡੇ ਸਤਿਕਾਰਯੋਗ ਮਾਤਾ ਜੀ ਹੋਣੀ, ਇਹਨਾਂ ਸਾਰਿਆਂ ਨੇ ਬੜੇ ਪ੍ਰੇਮ ਦੇ ਨਾਲ ਮੈਨੂੰ ਆਖਿਆ ਵੀ ਅਸੀਂ ਕੀਰਤਨ ਕੀਤਾ ਸਾਰੇ ਪਾਸੇ, ਫ੍ਰੀ ਮੋਡ ਹੋਰ ਸਾਰੇ ਪਾਸੇ ਕੀਰਤਨ ਕੀਤਾ, ਉੱਥੇ ਵੀ ਬਹੁਤ ਅਥਾਹ ਪਿਆਰ ਮਿਲਿਆ। ਪਰ ਇਹਨਾਂ ਦਾ ਮਨ ਸੀ ਵੀ ਇੱਥੇ ਹਾਜ਼ਰੀ ਲੱਗ ਜਾਏ, ਤਾਂ ਸਾਡੀ ਜਾਂਦੀ ਵਾਰ ਦੀ ਹਾਜ਼ਰੀ ਇਹਨਾਂ ਨੇ ਇੱਥੇ ਲਵਾਈ, ਆਪ ਸੰਗਤ ਦੇ ਦਿਦਾਰੇ ਕਰਾਏ। ਮੈਂ ਜਿੱਥੇ ਇਹਨਾਂ ਦਾ ਵੀ ਧੰਨਵਾਦ ਕਰਦਾ, ਸਾਰੀ ਮੈਨੇਜਮੈਂਟ ਦਾ, ਸਾਰੇ ਵੀਰਾਂ ਦਾ, ਸਭਨਾਂ ਦਾ ਧੰਨਵਾਦ ਕਰਦਾ। ਭਾਈ ਸਾਹਿਬ ਜੀ ਸ਼ਰਨਪਾਲ ਸਿੰਘ ਜੀ, ਸ਼ਰਨਜੀਤ ਸਿੰਘ ਜੀ, ਇਹਨਾਂ ਨੇ ਸਾਡੀ ਬੇਨਤੀ ਮੰਨ ਕੇ ਇਹਨਾਂ ਨੇ ਵੀ ਤਬਲੇ 'ਤੇ ਸਾਥ ਦਿੱਤਾ। ਇਹਨਾਂ ਦੀ ਵੀ ਮੈਂ, ਕਿਉਂਕਿ ਸਾਡੇ ਕੋਲ ਸਮਾਂ ਸੀਮਤ ਹੈ, ਪੂਰਾ ਸਮਾਂ 3-4 ਮਿੰਟਾਂ ਦੇ ਵਿੱਚ ਸ਼ਬਦ ਪੜ੍ਹ ਕੇ ਸਾਡੀ ਫਿਰ ਫਲਾਈਟ ਹੈ ਜੀ ਰਾਤ ਦੀ, ਅਸੀਂ ਨਾਲ ਦੀ ਨਾਲ ਨਿਕਲ ਜਾਣਾ। ਮੈਂ ਪਹਿਲਾਂ ਹੀ ਆਪ ਜੀ ਕੋਲੋਂ ਦੋਵੇਂ ਹੱਥ ਜੋੜ ਕੇ ਖਿਮਾ ਮੰਗਦੇ ਹਾਂ, ਜੇ ਕੋਈ ਸਾਡੇ ਕੋਲ ਜਾਣੇ ਅਣਜਾਣੇ ਭੁੱਲ ਹੋਈ ਹੈ, ਅਸੀਂ ਦੋਵੇਂ ਹੱਥ ਜੋੜ ਕੇ ਖਿਮਾ ਮੰਗਦੇ। ਇਹ ਅਰਦਾਸ ਕਰਿਓ, ਕਿਉਂਕਿ ਸੰਗਤ ਦੀ ਸਤਿਗੁਰ ਨਹੀਂ ਮੋੜਦੇ, ਸੰਗਤ ਦੇ ਕਿਆ ਸਤਿਗੁਰ ਦੀ ਸ਼ਹਾਦਤੇ ਦੇ ਦਿੰਦੇ ਨੇ, ਪਰ ਸੰਗਤ ਦਾ ਬਚਨ ਨੀਜੇ ਮੋੜਿਆ। ਸਾਰਾ ਇਤਿਹਾਸ ਪੜ੍ਹ ਕੇ ਵੇਖ ਲਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਭ ਤੋਂ ਪਿਆਰਾ ਕਿਲ੍ਹਾ ਆਨੰਦਪੁਰ ਸਾਹਿਬ ਦਾ, ਉਹ ਪੂਰੀ ਆਪਣੇ ਘਰ, ਜਿਹੜਾ ਆਪਾਂ ਦੇ ਘਰ ਸਾਨੂੰ ਸਾਰਿਆਂ ਨੂੰ ਚੰਗੇ ਲੱਗਦੇ, ਬਾਪੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਪਣਾ ਘਰ ਆਨੰਦ ਦੀ ਪੂਰੀ, ਉਹ ਮਹਾਰਾਜ ਜੀ ਨੇ ਛੱਡ ਦਿੱਤੀ। ਕਿਉਂ? ਕਿਉਂਕਿ ਸੰਗਤ ਨੇ ਆਖਿਆ, ਸੰਗਤ ਦਾ ਕਿਆ ਨਹੀਂ ਮੋੜਦੇ। ਇਸ ਕਰਕੇ ਸੰਗਤ ਦੇ ਚਰਨਾਂ 'ਚ ਬੇਨਤੀ ਆਪ ਜੀ, ਸਾਡੇ ਲਈ ਅਰਦਾਸ ਬੇਨਤੀ ਕਰੋ, ਸਤਿਗੁਰੂ ਜੀ ਇਹਨਾਂ ਬੱਚਿਆਂ ਨੂੰ ਸਦਾ ਹੀ ਆਪਣੀ ਗੋਦੀ ਨੇਕ ਬਖਸ਼ਦਾ ਰਹੀਂ,
ਅਰਦਾਸ ਕਰਿਓ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਕੋਲੋਂ ਸਦਾ ਹੀ ਸੇਵਾ ਲੈਂਦੇ ਰਹੀ, ਇਹ ਭੇਟਾ ਦੇ ਰੂਪ ਦੇ ਵਿੱਚ ਆਪ ਜੀ ਨੇ ਸਾਨੂੰ ਦੇ ਦੇਣਾ ਜੀ। ਆਓ ਸਾਰੇ ਰਲ ਕੇ, ਮੈਨੂੰ ਹੁਕਮ ਹੋਇਆ ਸੀ ਕਿਉਂਕਿ ਜਿੱਥੇ ਆਪਾਂ ਉਸ ਮਾਲਕ ਦਾ ਆਗਮਨ ਦਿਹਾੜਾ ਮਨਾ ਰਹੇ ਹਾਂ ਅਤੇ ਮੈਨੂੰ ਉਹਨਾਂ ਦਾ ਵੀ ਹੁਕਮ ਸੀ, ਉਹਨਾਂ ਦੇ ਨਾ ਜਨਮ ਦਿਨ ਦੇ ਉੱਤੇ ਇਹ ਵਿਸ਼ ਸੀਗੀ ਵੀ ਤੂੰ ਕੀਰਤਨ ਕਰ। ਅੱਜ ਮੈਂ ਚਾਹੁੰਦਾ ਵੀ ਇੱਥੇ ਕੀਰਤਨ ਕਰਨ ਲੱਗਿਆ, ਉਹਨਾਂ ਨੇ ਸ਼ਬਦ ਆਖਿਆ ਸੀ, ਮੈਂ ਉਹੀ ਸ਼ਬਦ ਪੜ੍ਹ ਕੇ ਕੀਰਤਨ ਦੀ ਸਮਾਪਤੀ ਕਰਨੀ। ਪਾਵਨ ਸ਼ਬਦ ਹੈ ਜੀ, ਮਨ ਤੂੰ ਮਤ ਮਾਣ ਕਰੇ ਜੇ ਹਉ ਕਿਛ ਜਾਣਦਾ, ਗੁਰਮੁਖ ਨਿਮਾਣਾ ਹੋ। 2 ਮਿੰਟਾਂ ਦੇ ਵਿੱਚ, 3-4 ਮਿੰਟਾਂ 'ਚ

0: ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਕੁਝ ਬੋਲਦਿਆਂ ਜਿੰਨੀਆਂ ਭੁੱਲਾਂ ਹੋਈਆਂ ਨੇ ਸਾਰੀ ਸੰਗਤ ਕੋਲੋਂ ਖਿਮਾ ਮੰਗਦੇ ਹਾਂ ਜੀ। ਅਸੀਸ ਦਿਓ, ਸਿਰ ਤੇ ਮੇਰ ਪ੍ਰਿਆ ਤੇ ਰੱਖਿਓ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਚ ਜੋ ਤੇਰੀ ਕਿਰਪਾ, ਸਤਿਗੁਰੂ ਜੀ ਸਦਾ ਸੇਵਾ ਲੈਂਦੇ ਰਹਿਣ। ਕੋਈ ਵੀ ਗੱਲ ਕਿਸੇ ਨੂੰ ਵੀ ਚੰਗੀ ਨਾ ਲੱਗੀ ਹੋਵੇ ਜੀ, ਆਪਣੇ ਬੱਚੇ ਜਾਣ ਕੇ ਅਰਦਾਸ ਤੇ ਕਰਦੇ ਹਾਂ ਨਾ ਜੀ, ਅਸੀਂ ਅਣਜਾਣ ਬੱਚੇ ਜਾਣ ਕੇ ਖਿਮਾ ਕਰਿਓ। ਜਿਹੜਾ ਅਣਜਾਣ ਹੁੰਦਾ ਹੈ ਨਾ, ਉਹ ਕਿਤੇ ਗਲਤੀ ਕਰਦੇ ਬੰਦੇ ਦੇ ਸਦਾ ਹੀ ਦਿਲ ਚ ਰਹਿ ਜਾਂਦਾ ਇਹਨੇ ਇੱਦਾਂ ਕੀਤਾ ਸੀ ਮੇਰੇ ਨਾਲ। ਆਪਣੇ ਬੱਚੇ ਦੇ ਉੱਤੇ ਪਰਦੇ ਵੱਡੇ ਵੱਡੇ ਬੰਦੇ ਪਾ ਲੈਂਦੇ ਨੇ ਜੀ। ਆਪਣਾ ਬੱਚਾ ਤੇ ਕਿਤੇ ਅੱਤਵਾਦੀ ਵੀ ਹੋਵੇ ਨਾ, ਮਾਂ ਕਹਿੰਦੀ ਹੈ ਮੇਰਾ ਲਾਡਲਾ ਹੈ, ਉਹਦੀ ਵੱਡੀ ਗੱਲ ਹੀ ਨਹੀਂ ਕਰਦੀ, ਉਹ ਕਹਿੰਦੀ ਮੇਰਾ ਲਾਡਲਾ ਹੈ, ਮੇਰਾ ਬੱਚਾ। ਮਾਂ ਵੀ ਪਰਦੇ ਪਾਉਂਦੀ, ਪਿਓ ਵੀ ਪਰਦੇ ਪਾਉਂਦੇ। ਇਸ
1: ਫਿਰ ਆਓ ਹੁਣ ਆਪੀ ਪੰਦਾ ਮਹਾਨ ਕੀਰਤਨੀ ਜਥਾ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਲੁਧਿਆਣੇ ਬਾਰੇ ਆਪ ਜੀ ਨੂੰ ਕੀਰਤਨ ਸਾਹਿਬ ਨੂੰ ਪਾਉਣਗੇ 9:25 ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

جنگ دے میدان دے اندر ظلم دے نال ٹکرا لین. श्री गुरु गोबिंद सिंह महाराज पातशाह कहंदे मेरा बामन दा पुत्तर तो मैं है नहीं, छत्री कपूत हो बामन पुन है, बामन दा पुत्तर नहीं है कि मैं वेद पढ़ा, मैं शास्त्र करा, मैं हवन पढ़ा. हिंदुस्तान ते गुलामी विच है, भारत दे गल विच तां गुलामी पई हुई है, तो मैं होम जग करा, मैं पुराण पढ़ा, मैं वेद पढ़ा. धन गुरु नानक देव महाराज पातशाह ने बाणी के अंदर जिक्र किया, कहते जदों बाबर ने हल्ला किया ना, बाबर ने हल्ला या पीर सुनिया या मीर सुनिया ताया, पता लगा कि बाबर आ गया हमला करन, ते कहते ये हमन परन लग वेद दिया पुराना दिया सलोक ते श्रुतियां गाण लग पाए. ਹੁਣ ਉਹਨਾਂ ਨਾਲ ਤਾਂ ਮੁਕਾਬਲਾ ਉਸ ਪਾਸੇ ਤੋਪ ਹਨ, ਦੂਜੇ ਪਾਸੇ ਘੋੜੇ ਹਨ, ਸ਼ਸਤਰ ਹਨ, ਤੋਪਾਂ ਦੇ ਗੋਲੇ ਹਨ, ਤੇ ਇੱਕ ਪਾਸੇ ਕੀ ਹੈ, ਇੱਕ ਪਾਸੇ ਹਵਨ ਕਰ ਰਹੇ ਨੇ, ਜੱਗ ਬਾਲ ਰਹੇ ਨੇ, ਵੇਦ ਪੜ ਰਹੇ ਨੇ, ਪੁਰਾਣ ਪੜ ਰਹੇ ਨੇ, ਤੇ ਹੋਇਆ ਕੀ, ਕੋਈ ਮੁਗਲ ਨਾ ਹੋਇਆ ਅੰਧਾ, ਵੇਦਾਂ ਦੇ ਸਲੋਕਾਂ ਦੇ ਨਾਲ ਕੋਈ ਅੰਨਾ ਨਾ ਹੋਇਆ. ਬਾਬਰ ਨੇ ਐਸਾ ਹੱਲਾ ਕੀਤਾ, ਤਬਾਹ ਕਰਕੇ ਰੱਖ ਦਿੱਤਾ, ਬਰਬਾਦ ਕਰਕੇ ਰੱਖ ਦਿੱਤਾ. ਕੋਈ ਮੁਗਲ ਨਾ ਹੋਆ ਅੰਧਾ, ਕਿਨੇ ਨਾ ਪਰਚਾ ਲਾਇਆ, ਮੁਗਲ ਪਠਾਣਾ ਭਈ ਲੜਾਈ, ਰਣ ਮੈਂ ਤੇਗ ਵਗਾਈ, ਓਨੀ ਤੁਬਕਤਾਨ ਚਲਾਈ, ਓਨੀ ਹਸਤ ਚੜਾਈ, ਮੁਕਾਬਲਾ ਕਿੱਥੇ. ਆ ਪਾਤਸ਼ਾਹ ਕਹਿੰਦੇ ਹੁਣ ਮੈਂ ਛਤਰੀ ਕਰਮ ਜਿਹੜਾ ਹੈ ਉਹ ਕਰਨਾ, ਕਿ ਮੈਂ ਵੇਦ ਪੜਾਂ, ਤਪ ਕਰਾਂ, ਪੁੱਠਾ ਲਟਕਾਂ, ਕਿ ਜਰਵਾਣਿਆਂ ਨੇ ਤੇ ਘੇਰ ਲਿਆ ਭਾਰਤ ਨੂੰ, ਹਿੰਦੁਸਤਾਨ ਨੂੰ, ਤੇ ਹੁਣ ਯੋਧਿਆਂ ਦੀ ਲੋੜ ਹੈ, ਯੋਧਾ ਸੂਰਬੀਰ ਬਹਾਦਰ ਉਹ ਜਿਹੜਾ ਜੰਗ ਦੇ ਮੈਦਾਨ ਦੇ ਅੰਦਰ ਨਿਤਰ ਕੇ ਆਵੇ, ਟੱਕਰਾ ਕਰ. ਛਤਰੀ ਕੋ ਪੂਤ ਹੋ ਬਾਹਮਣ ਕੋ ਨਹਿ ਕਹਿ, ਤਪ ਆਵਤ ਹੋ ਜੋ ਕਰੋ, ਔਰ ਜੰਝਾਰ ਜਿੱਤੋ ਗ੍ਰਹਿ ਕੋ ਤੋਂ ਤਿਆਗ ਕਹਾਂ, ਜਿੱਤਾ ਮੈਂ ਧਰੋ ਅਮਰੀਜ ਕੇ ਦੇ ਵਹਿ, ਹਮਕੋ ਜੋ ਹੋ ਬਿਨਤੀ ਕਰ ਜੋਰ ਕਰੋ, ਜਬ ਆਪ ਕੀ ਔਧਨ ਧਾਨ ਬਣੇ, ਅਤ ਹੀ ਰਣ ਮੈਂ ਤਬ ਜੂਝ ਮਰੋ. ਅੱਜ ਉਸੇ ਖਿੱਤੇ ਦੀ ਯਾਦ ਮਨਾ ਰਹੇ, ਚਾਹੀਦੀ ਤਾਂ ਸਾਰੇ ਭਾਰਤ ਵਿਚ ਸੀ, ਕਿਉਂਕਿ ਭਾਰਤ ਨੂੰ ਆਜ਼ਾਦ ਕਰਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਚਾਰ ਸਾਹਿਬਜ਼ਾਦਿਆਂ ਨੇ ਸ਼ਹਾਦਤਾਂ ਦੇ ਕੇ, ਗੁਰੂ ਤੇਗ ਬਹਾਦਰ ਸਾਹਿਬ ਨੇ ਭਾਰਤ ਦੇ ਗਲ ਵਿਚ ਪਈਆਂ ਗੁਲਾਮੀ ਦੀਆਂ ਜੰਜੀਰਾਂ ਤੋੜ ਕੇ ਰੱਖ ਦਿੱਤੀਆਂ. ਚਾਹੀਦਾ ਭਾਰਤ ਵਰਸ਼ ਦੇ ਹਰ ਸ਼ਹਿਰ ਦੇ ਅੰਦਰ ਸੀ ਕਿ ਇਹ ਹਫ਼ਤਾ ਸਾਹਿਬਜ਼ਾਦਿਆਂ ਦਾ ਮਨਾਇਆ ਜਾਣਾ ਚਾਹੀਦਾ, ਪਰ ਨਹੀਂ, ਅਸੀਂ ਤਾਂ ਸੁੱਤੇ ਹਾਂ ਰਾਜਭਾਗ ਅਮੀਰੀਆਂ ਦੇ ਅੰਦਰ. ਖੈਰ ਮਹਾਰਾਜ ਕਿਰਪਾ ਕਰਨ, ਸੋਦਰ ਦੀ ਸਮਾਂ ਹੋ ਗਿਆ, ਆਓ ਸਮਾਪਤੀ ਕਰੀਏ ਸੋਦਰ ਦੀ ਚੌਕੀ ਲਾ ਕੇ.